0: ਹੋ ਨੇੜੇ ਨੇੜੇ ਵਸਦੇ ਢੋਲਾ ਮੈਂ ਤੈਨੂੰ ਪਿਆਰ
1: You're listening to FM 101 ਬਲੇ ਬਲੇ ਓ ਸ਼ਾਵਾ ਸ਼ਾਵਾ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੁਣਤੇ ਰਹੀਏ FM 101 101 101
2: ਸੋਹਣੇ ਭੈਣ ਭਰਾ ਤੇ ਮੇਰੇ ਬਜ਼ੁਰਗੋ, ਤੁਹਾਡੀ ਮੇਜ਼ਬਾਨ ਤੇ ਤੁਹਾਡੀ ਮੇਲ ਔਰ ਐਸ ਐਮ ਐਸ ਦੀ ਤਰਜਮਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਏ ਤੇ ਪੁਰਖਲੂਸ ਸਲਾਮ ਪੇਸ਼ ਕਰਦੀ ਏ। ਸੋਹਣੇ ਭੈਣ ਭਰਾ, ਅੱਲਾਹ ਤਾਲਾ ਨੇ ਸਾਨੂੰ ਬੇਸ਼ੁਮਾਰ ਨੇਮਤਾਂ ਤਾ ਫਰਮਾਈਆਂ ਨੇ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡੀ ਜ਼ਿੰਦਗੀ ਬਹੁਤ ਹੀ ਰੰਗੀਨ ਤੇ ਖੁਸ਼ੀਆਂ ਭਰੀ ਹੁੰਦੀ ਏ। ਇਹ ਨੇਮਤਾਂ ਹੀ ਨੇ ਜਿਨ੍ਹਾਂ ਦੀ ਬਦੌਲਤ ਇਨਸਾਨ ਦੀ ਜ਼ਿੰਦਗੀ ਰਵਾਂ ਦਵਾਂ ਹੈ ਅਤੇ ਹਰ ਸ਼ਖਸ ਆਪਣੀ ਆਪਣੀ ਜਗ੍ਹਾ ਇਹਨਾਂ ਨੇਮਤਾਂ ਤੋਂ ਜਿਹੜਾ ਨਾ ਇੰਜੋਏ ਵੀ ਕਰ ਰਿਹਾ ਅਤੇ ਫਾਇਦਾ ਵੀ ਚੁੱਕ ਰਿਹਾ। ਸੋਹਣੇ ਭੈਣ ਭਰਾਓ, ਇਸ ਹਕੀਕਤ ਤੋਂ ਤੇ ਤੁਸੀਂ ਵੀ ਇਨਕਾਰ ਨਹੀਂ ਨਾ ਕਰੋਗੇ ਕਿ ਸਿਹਤ ਦੀ ਦੌਲਤ ਜਿਹੜੀ ਏ ਇਹਦੀ ਵਜ੍ਹਾ ਨਾਲ ਹੀ ਹਰ ਸ਼ਿਆ ਚੰਗੀ ਲੱਗਦੀ ਏ। ਅੱਲਾ ਨਾ ਕਰੇ ਅਗਰ ਕੋਈ ਬਿਮਾਰੀ ਹੋ ਜਾਏ ਤਾਂ ਜ਼ਿੰਦਗੀ ਦੀ ਹਰ ਖੁਸ਼ੀ, ਹਰ ਨੇਮਤ ਅਤੇ ਹਰ ਆਸਾਇਸ਼ ਬਿਲਕੁਲ ਬੇਕਾਰ ਨਜ਼ਰ ਆਉਂਦੀ ਏ। ਲਿਹਾਜ਼ਾ ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਵੱਲ ਤਵੱਜੋ ਰੱਖੋ ਅਤੇ ਰੱਬ ਨਾ ਕਰੇ ਜਿਸ ਬਿਮਾਰੀ 'ਚ ਤੁਸੀਂ ਆਪਣੇ ਆਪ ਨੂੰ ਮੁਬਤਲਾ ਸਮਝਦੇ ਹੋ ਅਤੇ ਪਾਕਿਸਤਾਨ ਦੇ ਮਾਇਆ ਨਾਸ ਅਤੇ ਮਸ਼ਹੂਰ ਓ ਮਾਰੂਫ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ ਅਤੇ ਉਹਨਾਂ ਨਾਲ ਰਾਬਤਾ ਕਰਨ ਵਾਸਤੇ ਸਾਡਾ ਫੋਨ ਨੰਬਰ ਅਤੇ ਐਡਰੈਸ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਅਤੇ ਹੁਣ ਐਕਟਿਵ ਹੋ ਕੇ ਪ੍ਰੋਗਰਾਮ ਦੇ ਜਿਹੜਾ ਨਾ ਹਰ ਗੱਲ ਦਾ ਗੌਰ ਨਾ ਸੁਣਨਾ, ਕਿਉਂਕਿ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਸ਼ੋਹਰਤ ਯਾਫਤਾ ਤਬੀਬ ਹਰਬਲ ਫਿਜ਼ੀਸ਼ੀਅਨ ਅਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਵੈਲਕਮ, ਖੁਸ਼ ਆਮਦੀਦ ਅਤੇ ਜੀ ਆਇਆਂ ਨੂੰ।
3: ਸਹਿਮਾ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੱਤਾ।
2: ਜੀ ਇਨਾਇਤ। ਸੁਲੇਮਾਨ ਸਾਹਿਬ, ਮੈਂ ਹੁਣ ਪੇਸ਼ ਕਰਨੀ ਆ ਈਮੇਲ ਔਰ ਐਸ ਐਮ ਐਸ।
3: ਜੀ,
2: ਕੀ ਕਹਿੰਦੇ ਹੋ, ਪੇਸ਼ ਕਰਾਂ?
3: ਹਾਂਜੀ, ਜ਼ਰੂਰ ਪੁੱਛਣ ਵਾਲੀ ਗੱਲ ਹੈ।
2: ਸਭ ਤੋਂ ਪਹਿਲੇ ਜਿਹੜਾ ਸਲੀਮੁਰਜ਼ਮਾਨ ਸਾਹਿਬ ਨੇ ਨਾ, ਉਹਨਾਂ ਨੇ ਸਾਨੂੰ ਐਸ ਐਮ ਐਸ ਤਰੀਰ ਕੀਤਾ, ਕਹਿੰਦੇ ਨੇ ਮੋਹਤਰਮ ਸੁਲੇਮਾਨ ਸਾਹਿਬ, ਮਾਸ਼ਾਅੱਲਾ ਤੁਸੀਂ ਬਹੁਤ ਹੀ ਤਜਰਬਾਕਾਰ ਤਬੀਬ ਗਏ ਹੋ ਅਤੇ ਮੈਂ ਤੁਹਾਡੀ ਸ਼ੁਰੂ ਸੁਣ ਕੇ ਹੀ ਤੁਹਾਨੂੰ ਜਿਹੜਾ ਨਾ ਇਹ ਮੇਲ ਕਰ ਰਿਹਾ ਵਾਂ। ਸੁਲੇਮਾਨ ਸਾਹਿਬ, ਮੈਨੂੰ ਇਨਫਰਟੈਲਿਟੀ ਦਾ ਮਰਜ਼ ਹੈਗਾ। ਸੁਲੇਮਾਨ ਸਾਹਿਬ, ਮੈਂ ਆਪਣੀ ਤਸੱਲੀ ਵਾਸਤੇ ਇੱਕ ਵਾਰੀ ਦੇਸੀ ਇਲਾਜ ਜ਼ਰੂਰ ਕਰਵਾਉਣਾ ਚਾਹੁੰਦਾ ਵਾਂ ਤਾਂ ਕਿ ਬਾਅਦ ਵਿੱਚ ਮੈਨੂੰ ਪਛਤਾਵਾ ਨਾ ਹੋਵੇ ਕਿ ਕਾਸ਼ ਮੈਂ ਦੇਸੀ ਇਲਾਜ ਵੀ ਅਜ਼ਮਾਇਆ ਹੁੰਦਾ। ਸੁਲੇਮਾਨ ਸਾਹਿਬ, ਇਸ ਬਾਰੇ ਤੁਹਾਡੀ ਕੀ ਰਾਏ, ਮੈਨੂੰ ਆਪਣੀ ਰਾਏ ਨਾਲ ਨਵਾਜ਼ੋ।
3: ਮੋਹਤਰਮ ਸਲੀਮ ਸਾਹਿਬ, ਤੁਹਾਡੀ ਦਾਨਿਸ਼ਮੰਦੀ ਤੇ ਦਾਨਿਸ਼ਮੰਦ ਦਾ ਨਾਂ ਫੈਸਲਾ ਕਾਬਲੇ ਤਾਰੀਫ ਏ ਕਿ ਤੁਸੀਂ ਕੁਦਰਤੀ ਇਲਾਜ ਵੱਲ ਤਵੱਜੋ ਕੀਤੀ। ਮੇਰੇ ਮੋਹਤਰਮ ਭਾਈ, ਮੇਰਾ ਵੀ ਇਹੋ ਹੀ ਮਸ਼ਵਰਾ ਏ ਕਿ ਤੁਸੀਂ ਫੌਰਨ ਹੀ ਇਲਾਜ ਸ਼ੁਰੂ ਕਰਾਓ। ਮੈਨੂੰ ਯਕੀਨ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਔਲਾਦ ਦੀ ਨਿਮਤ ਵੀ ਜ਼ਰੂਰ ਅਤਾ ਫਰਮਾਏਗਾ,
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸਲੀਮ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਤੇ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਅਸੀਂ ਵੀ ਤੁਹਾਡੇ ਲਈ ਤੁਹਾਡੀ ਸਿਹਤਮੰਦੀ ਵਾਸਤੇ ਦੁਆ ਗੁਆਂ, ਤੁਸੀਂ ਜ਼ਰੂਰ ਇਲਾਜ ਕਰਾਓ, ਖੁਦਾ ਆਪਣਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਹੁਣ ਅਗਲੀ ਮੇਲ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੀ ਹਾਂ, ਜਿਹੜੀ ਇੱਕ ਨੌਜਵਾਨ ਮਗਰ ਹੈਰਾਨ ਪਰੇਸ਼ਾਨ ਸਾਹਿਬ ਨੇ ਤਹਿਰੀਰ ਕੀਤੀ।
3: ਜੀ ਜੀ,
2: ਇਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ ਲੇਕਿਨ ਆਪਣੀ ਹਾਲਤ ਬਿਆਨ ਕਰ ਦਿੱਤੀ ਹੈ।
3: ਅੱਛਾ।
2: ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੇਰੀ ਸਿਹਤ ਕਾਬਲੇ ਰਸ਼ਕ ਸੀ ਲੇਕਿਨ ਮੈਨੂੰ ਇੱਕ ਐਸੀ ਬਿਮਾਰੀ ਹੋ ਗਈ ਕਿ ਜਿਹੜੀ ਮੈਨੂੰ ਦਿਨ ਬ ਦਿਨ ਕਮਜ਼ੋਰ ਕਰ ਰਹੀ ਹੈ। ਮੈਂ ਬਹੁਤ ਹੈਰਾਨ ਹਾਂ ਕਿ ਬਲਕਿ ਪਰੇਸ਼ਾਨ ਹਾਂ ਕਿ ਮੈਨੂੰ ਇਹੋ ਜਿਹੀ ਬਿਮਾਰੀ ਕਿਉਂ ਹੋ ਗਈ ਹੈ।
3: ਜੀ
2: ਸੁਲੇਮਾਨ ਸਾਹਿਬ, ਮੇਰੇ ਮੋਢਿਆਂ ਦੇ ਪੱਠਿਆਂ ਅਤੇ ਗਰਦਨ ਦੇ ਪੱਠੇ ਖਿੱਚ ਜਾਂਦੇ ਨੇ, ਲੱਤਾਂ 'ਚ ਕਮਰ 'ਚ ਹਰ ਵੇਲੇ ਦਰਦ ਹੁੰਦਾ ਹੈ, ਥੱਕਣ ਬਹੁਤ ਮਹਿਸੂਸ ਹੁੰਦੀ ਹੈ, ਕੰਮ ਵਿੱਚ ਵੀ ਦਿਲ ਨਹੀਂ ਲੱਗਦਾ ਕਿਉਂਕਿ ਜਿਸਮ ਵਿੱਚ ਜਾਨ ਹੀ ਨਹੀਂ। ਸੁਲੇਮਾਨ ਸਾਹਿਬ, ਐਸੀ ਦਵਾਈ ਪਾਰਸਲ ਕਰ ਦਿਓ ਜਿਹੜਾ ਮੈਂ ਇਸਤੇਮਾਲ ਕਰਾਂ ਤਾਂ ਤਾਕਤਵਰ ਹੋ ਜਾਵਾਂ।
3: ਬੇਟਾ ਜੀ, ਇਹਦੇ 'ਚ ਹੈਰਾਨੀ ਅਤੇ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ कि तुहानूं यह बीमारी क्यों हुई। बेटा जी, मैं अपने इलमी तजर्बे की बुनियाद पर तुहानूं यह हकीकत दस दें कि 80% नौजवान किसी ना किसी मरहले ते इस बीमारी का शिकार जरूर होते हैं। लिहाजा तुसीं अपने आप नूं अकलौता मरीज ना समझो। बीमारी के हवाले नाल अर्ज करांगा कि हर्बल इलाज के जरिए नौजवानों की यह बीमारी अलहमदुल्ला 100% ठीक हो जाती है। बेटा जी, तुसी बाजारी खाने खटियां चीजा हरगिज इस्तेमाल नहीं करनिया। मैं एक बहुत ही मुअसर लाजवाब दवाई पासल कराई है जिहड़ी अंदरूनी पेचीदगी नूं दूर करेगी, असाब ते पठिया नूं मजबूत करेगी ते चंद हफ्ते इलाज दे बाद ताडे जिस्म विच इंशाल्लाह ताकत ते कुवत आ जाएगी
2: इंशाल्लाह ताला। जी जी जनाब, तुसी अपनी SMS दा जवाब सुनिया। हुण तुसी इलाज विच देर नहीं करनी, यानी पाबंदी नाल दवाई लैनी है। रब करम करेगा। सुलेमान साहब
3: जी, जी
2: अद्धी छुट्टी का वेला हो गया, तुसी थोड़ा जिहा रेस्ट करो ते मैं अपने भैन भरावां नूं ना एड्रैस ते टेलीफोन नंबर लिखवा रहा तां जो तुहाडे नाल आप राबता कर सकन ते अपनी बीमारी का जिहड़ा अहवाल है तुहाडे नाल खुल के दस सकन। ते मेरे भैन भराओ जरा लिखो टेलीफोन नंबर ते साडा एड्रैस। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-2760, यानी 042-377-2710। मोबाइल नंबर है 03-400-414-2608, यानी 03-400-414-2608। ते साडा ईमेल एड्रेस है suleiman.dawakhana@gmail.com। जी सोने भैन भ्राओ, पता तुसी नोट फरमाया, तो हुण पेश करने आ तुहाडी बाकी ईमेल्स ते SMS प्रोफेसर सुलेमान साहब दे तिब्बी मशवरियां च। सुलेमान साहब, एक मुशाहिदा है
3: जी जी।
2: कि साडे माशरे च तबीब बहुत ने, जरा जे किसी नूं तबीयत दसो फौरन ही मशवरे इधरों उधरों आने लग पैंदे ने कि कलूंजी खा लो, दूजा खेगा अजवाइन खाओ, यानी हर बंदा अपनी तिब्बी महारत विखाण लग पैंदा।
3: जी जी बिल्कुल सहमा जी, ते इहो जे अहम काना मशवरियां नाल मरीज दा बुरा हाल हो जांदा है।
2: जी बिल्कुल यही गल है। सुलेमान साहब, अगला SMS तुहाडी नज़र करदी पई आ, जिहड़े सानू लिखिया है एहसन खान साहब ने।
3: जी जी।
2: फरमाउंदे ने कि जनाब सुलेमान साहब, मैनू जिस्मानी कमजोरी की प्रॉब्लम सी, मैनू किसी ने मशवरा दिता सी कि रोजाना 2 चमचे रोगने जैतून ते 2 देसी अंडे दूध विच फेंट के पियो। एक महीने बाद मेरे चेहरे ते बहुत ज्यादा दाने ते पिंसियां निकले। ਇਹਦੇ ਇਲਾਵਾ ਮੇਰੀ ਭੁੱਖ ਵੀ ਖਤਮ ਹੋ ਗਈ ਹੈ ਤੇ ਜਿਸਮ ਵਿੱਚ ਬਹੁਤ ਗਰਮੀ ਤੇ ਜਲਨ ਖਾਰਿਜ ਮਹਿਸੂਸ ਹੋਣ ਲੱਗ ਪਈ। ਸੁਲੇਮਾਨ ਸਾਹਿਬ, ਮੈਂ ਆਪਣੀ ਇਸ ਹਾਲਤ ਤੋਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਦਵਾਈ ਪਾਰਸਲ ਕਰ ਦਿਓ।
3: ਮੇਰੇ ਭਾਈ, ਜੇ ਤੁਸੀਂ ਇਹੋ ਜਿਹੀ ਮੁਸ਼ਾਵਰਤ 'ਤੇ ਅਮਲ ਨਾ ਕਰਦੇ ਤਾਂ ਤੁਸੀਂ ਬਿਲਕੁਲ ਸਿਹਤਮੰਦ ਹੋ ਜਾਂਦੇ। ਹੁਣ ਪੋਜੀਸ਼ਨ ਇਹ ਵੇ ਕਿ ਤੁਹਾਡਾ ਬਲੱਡ 'ਚ ਗੈਰ ਤਬੀਅਤ ਹਿੱਦਤ ਪੈਦਾ ਹੋ ਗਈ ਹੈ ਅਤੇ ਨਾਲ ਹੀ ਨਾਲ ਲੀਵਰ ਅਤੇ ਮੈਦਾ ਵੀ ਮੁਤਾਸਰ ਹੋਏ ਨੇ। ਇਹ ਸਭ ਗੈਰ ਮੁਨਾਸਬ ਦਵਾ ਦਾ ਕਮਾਲ ਹੈ। ਹੁਣ ਤੁਸੀਂ ਮੇਰੀ ਐਡਵਾਈਸ ਗੌਰ ਨਾਲ ਸੁਣੋ। ਤੁਸੀਂ ਹਰ ਕਿਸਮ ਦਾ ਗੋਸ਼ਤ, ਅੰਡੇ, ਮੁਰਗੀ, ਡਰਾਈ ਫਰੂਟਸ, ਬਾਜ਼ਾਰੀ ਖਾਣੇ, ਮੱਛੀ ਅਤੇ ਸਰੀ ਪਾਏ ਵਗੈਰਾ ਬਿਲਕੁਲ ਨਹੀਂ ਖਾਣੇ। ਸਬਜ਼ੀਆਂ ਜ਼ਿਆਦਾ ਖਾਓ ਅਤੇ ਰੋਜ਼ਾਨਾ 45 ਮਿੰਟ ਦੀ ਵਾਕ ਜਿਹੜੀ ਹੈ ਨਾ, ਉਹ ਹਰ ਹਾਲਤ ਵਿੱਚ ਕਰੋ।
2: ਬਿਲਕੁਲ।
3: ਮੈਂ ਤੁਹਾਡੇ ਲਈ ਦਵਾਈ ਵੀ ਪਾਰਸਲ ਕਰਾਈ ਹੈ ਜਿਹੜੀ ਬਲੱਡ ਨੂੰ ਪਿਓਰੀਫਾਈ ਕਰੇਗੀ, ਮੈਦੇ ਅਤੇ ਜਿਗਰ ਦਾ ਨਿਜ਼ਾਮ ਬਿਲਕੁਲ ਦਰੁਸਤ ਕਰੇਗੀ ਅਤੇ ਇਨਸ਼ਾਅੱਲਾ ਤੁਸੀਂ ਚੰਦ ਹਫ਼ਤੇ ਇਲਾਜ ਤੋਂ ਬਾਅਦ ਮੁਕੰਮਲ ਤੌਰ 'ਤੇ ਸਿਹਤਯਾਬ ਹੋ ਜਾਓਗੇ
2: ਇਨਸ਼ਾਅੱਲਾ ਤਾਲਾ। ਜੀ ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਬਗੈਰ ਫੀਸ ਦੇ ਮਸ਼ਵਰਿਆਂ 'ਤੇ ਅਮਲ ਦਾ ਨਤੀਜਾ ਵੇਖ ਲਿਆ ਨਾ। ਹੁਣ ਇਹੋ ਜਿਹਾ ਕਿਸੇ ਮਸ਼ਵਰੇ 'ਤੇ ਅਮਲ ਨਹੀਂ ਕਰਨਾ ਅਤੇ ਬਾਕਾਇਦਗੀ ਨਾਲ ਦਵਾਈ ਲੈਣੀ ਹੈ। ਸੁਲੇਮਾਨ ਸਾਹਿਬ, ਇਹ ਬੜੀ ਅਜੀਬ ਜਿਹੀ ਗੱਲ ਹੈ ਕਿ ਇੱਕ ਬਿਮਾਰੀ ਦੂਜੀ ਬਿਮਾਰੀ ਦੇ ਨਾਲ ਚੇਨ ਬਣਾ ਲੈਂਦੀ ਹੈ।
3: ਜੀ ਜੀ।
2: ਯਾਨੀ ਇੱਕ ਦੂਜੇ ਨਾਲ ਅਟੈਚ ਹੋ ਜਾਂਦੀਆਂ ਨੇ।
3: ਸਹਿਮਾ ਜੀ, ਸਾਡਾ ਬਦਨੀ ਨਿਜ਼ਾਮ ਵੀ ਇੰਜੀ ਮਜ਼ਬੂਤ ਹੈ, ਯਾਨੀ ਇੱਕ ਨਿਜ਼ਾਮ ਦੂਜੇ ਨਿਜ਼ਾਮ ਨੂੰ ਸਪੋਰਟ ਕਰਦਾ ਹੈ, ਇੱਕ ਉਜ਼ਵ ਦੂਸਰੇ ਉਜ਼ਵ ਦੀ ਮੁਆਵਨਤ ਕਰਦਾ ਹੈ। ਇਹੋ ਜਿਹੀ ਵਜ੍ਹਾ ਹੈ ਕਿ ਖੁਦਾ ਨਾ ਖਾਸਤਾ ਇੱਕ ਨਿਜ਼ਾਮ ਜਾਂ ਇੱਕ ਉਜ਼ਵ ਖਰਾਬ ਹੋ ਜਾਏ ਤੇ ਸਾਰੇ ਜਿਸਮ ਦੀ ਮਸ਼ੀਨਰੀ ਹਿੱਲ ਜਾਂਦੀ ਹੈ।
2: ਬਿਲਕੁਲ। ਤੇ ਇਸ ਲਈ ਫੌਰੀ ਇਲਾਜ ਦੀ ਤਲਕੀਨ ਕੀਤੀ ਜਾਂਦੀ ਹੈ।
3: ਜੀ।
2: ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਜਹਾਂਗੀਰ ਸਦੀਕੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਜਨਾਬੇ ਅਲੀ, ਮੇਰੇ ਵਾਲਿਦ ਸਾਹਿਬ ਦੀ ਉਮਰ 60 ਸਾਲ ਹੈ।
3: ਜੀ।
2: ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਜੋੜਾਂ 'ਚ ਦਰਦ ਵੀ ਹੁੰਦਾ ਹੈ, ਬਾਜ਼ ਵਾਰੀ ਤੇ ਜੋੜ ਫੁੱਲ ਵੀ ਜਾਂਦੇ ਨੇ ਤੇ ਫਿਰ ਬਹੁਤ ਹੀ ਦਰਦ ਹੁੰਦਾ ਹੈ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ।
3: ਮੇਰੇ ਭਾਈ, ਜੋੜਾਂ ਦੇ ਦਰਦ 'ਚ ਇਸਤੇਮਾਲ ਹੋਣ ਵਾਲੀ ਦਵਾਈਆਂ ਨਾਲ ਵੀ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ। ਲਿਹਾਜ਼ਾ ਤੁਹਾਡੇ ਵਾਲਦ ਸਾਹਿਬ ਬਲੱਡ ਪ੍ਰੈਸ਼ਰ ਦੀ ਜਿਹੜੀ ਦਵਾਈ ਇਸਤੇਮਾਲ ਕਰਦੇ ਸਨ ਉਹਨੂੰ ਜਾਰੀ ਰੱਖਣ। ਨਮਕੀਆਤ, ਵੱਡਾ ਗੋਸ਼ਤ, ਚਨੇ, ਲੋਬੀਆ ਬਿਲਕੁਲ ਬੰਦ ਕਰ ਦਿਓ, ਇਹ ਨਹੀਂ ਖਾਣਾ ਤੁਸੀਂ। ਮੈਂ ਦਵਾਈ ਪਾਰਸਲ ਕਰਾਈਏ ਜਿਹੜੀ ਯੂਰਿਕ ਐਸਿਡ ਦੇ ਨਾਲ ਨਾਲ ਕੋਲੈਸਟ੍ਰੋਲ ਵੀ ਇਤਦਾਲ 'ਤੇ ਰੱਖੇਗੀ, ਅਸਾਬ ਅਤੇ ਪੱਠਿਆਂ ਨੂੰ ਤਾਕਤ ਦੇਵੇਗੀ ਅਤੇ ਇਨਸ਼ਾਅੱਲਾ ਤੁਹਾਡੇ ਵਾਲਦ ਸਾਹਿਬ ਨੂੰ ਮੁਕੰਮਲ ਆਰਾਮ ਆ ਜਾਏਗਾ
2: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ, ਤੁਹਾਨੂੰ ਹੁਣ ਆਪਣੀ ਮੇਲ ਦਾ ਜਵਾਬ ਮਿਲ ਗਿਆ ਮੋਹਤਰਮ, ਅਤੇ ਹੁਣ ਬੜੀ ਪਾਬੰਦੀ ਨਾਲ ਦਵਾਈ ਦੇਣੀ ਹੈ, ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਬਹੁਤ ਫਾਇਦਾ ਹੋਵੇਗਾ। ਸੁਲੇਮਾਨ ਸਾਹਿਬ, ਇੱਕ ਗੱਲ ਨਹੀਂ ਸਮਝ ਆਉਂਦੀ
3: ਕਿਹੜੀ
2: ਕਿ ਅਸੀਂ ਰੋਜ਼ਾਨਾ ਘਰ 'ਚ ਗਰਮ ਮਸਾਲੇ ਇਸਤੇਮਾਲ ਕਰਦੇ ਹਾਂ, ਉਹਦੇ ਨਾਲ ਨੁਕਸਾਨ ਕਿਉਂ ਨਹੀਂ ਹੁੰਦਾ, ਮਰੀਜ਼ ਨੂੰ ਕਿਉਂ ਪਰਹੇਜ਼ ਕਰਨਾ ਪੈਂਦਾ?
3: ਸਹਿਮਾ ਜੀ, ਅਸੀਂ ਘਰ 'ਚ ਗਰਮ ਮਸਾਲੇ ਦੀ ਇੱਕ ਬਹੁਤ ਹੀ ਮਾਮੂਲੀ ਮਿਕਦਾਰ ਇਸਤੇਮਾਲ ਕਰਦੇ ਹਾਂ।
2: ਅੱਛਾ,
3: ਮਸਲਨ ਘਰ 'ਚ ਅਗਰ 10 ਬੰਦਿਆਂ ਦਾ ਖਾਣਾ ਬਣ ਰਿਹਾ ਹੈ ਤੇ ਉਹਦੇ 'ਚ ਜ਼ਿਆਦਾ ਤੋਂ ਜ਼ਿਆਦਾ 10 ਗ੍ਰਾਮ ਮਸਾਲਾ ਹੋਵੇਗਾ, ਯਾਨੀ ਫੀ ਬੰਦਾ 1 ਗ੍ਰਾਮ ਗਰਮ ਮਸਾਲਾ ਜਗ੍ਹਾ ਦਾ ਉਹ ਖਾ ਸਕਦਾ। ਹਾਂਜੀ, ਉਹਦੇ ਹਿੱਸੇ 'ਚ ਆਏਗਾ। ਇਹ ਮਿਕਦਾਰ ਤੇ ਬਹੁਤ ਹੀ ਮਾਮੂਲੀ ਤੇ ਗੈਰ ਨੁਕਸਾਨ ਦੇਵੇ। ਅਲਬਤਾ ਅਗਰ ਕੋਈ ਬੰਦਾ ਰੋਜ਼ਾਨਾ 10 ਗ੍ਰਾਮ ਮਸਾਲਾ ਖਾਏ ਤੇ ਉਹ ਬਿਮਾਰ ਹੋ ਜਾਏਗਾ।
2: ਬਿਲਕੁਲ ਸਹੀ, ਬਿਲਕੁਲ ਸਹੀ। ਯਾਨੀ ਜਦੋਂ ਚਟਕੋਰੇਪਨ ਦੇ ਲੈਵਲ ਨੂੰ ਟੱਚ ਕੀਤਾ ਜਾਏਗਾ ਤੇ ਚਟਕੋਰਾਪਨ ਜਵਾਬੀ ਹਮਲਾ ਜ਼ਰੂਰ ਕਰੇਗਾ। ਸੁਲੇਮਾਨ ਸਾਹਿਬ ਹਾਜ਼ਰ ਹੈ ਪ੍ਰੋਗਰਾਮ ਦੀ ਅਗਲੀ SMS ਜਿਹੜੀ ਮਿਸਿਸ ਜਾਵੇਦ ਨੇ ਤਹਿਰੀਰ ਕੀਤੀ ਹੈ। ਫਰਮਾਉਂਦੀਆਂ ਨੇ ਕਿ ਮੇਰੇ 2 ਬੱਚੇ ਨੇ, ਦੂਸਰੇ ਬੇਟੇ ਤੋਂ ਬਾਅਦ ਮੇਰਾ ਵਜ਼ਨ ਬਹੁਤ ਤੇਜ਼ੀ ਨਾਲ ਵਧਿਆ ਤੇ ਜਿਸਮ ਪਰੇਸ਼ਾਨ ਹੱਦ ਤੱਕ ਮੋਟਾ ਹੋ ਗਿਆ। ਮੈਂ ਫੌਰਨ ਹੀ ਸਲਿਮਿੰਗ ਕੋਰਸ ਇਸਤੇਮਾਲ ਕੀਤਾ ਲੇਕਿਨ ਬਿਲਕੁਲ ਫਾਇਦਾ ਨਹੀਂ ਹੋਇਆ। ਫਿਰ ਮੈਂ ਬੇਹੱਦ ਡਾਇਟਿੰਗ ਕੀਤੀ ਤੇ 1 ਮਹੀਨੇ ਬਾਅਦ ਮੇਰਾ ਵਜ਼ਨ 1 ਕਿਲੋ ਘੱਟ ਗਿਆ, ਲੇਕਿਨ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਬੇਹੱਦ ਚਿਹਰਾ ਮੁਰਝਾ ਗਿਆ, ਨਜ਼ਰ ਕਮਜ਼ੋਰ ਹੋਣ ਲੱਗ ਪਈ ਹੈ ਤੇ ਜਿਸਮ ਵਿੱਚ ਖਿਚਾਓ ਮਹਿਸੂਸ ਹੋਣ ਲੱਗ ਪਿਆ। ਸੁਲੇਮਾਨ ਸਾਹਿਬ, ਮੈਂ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਫਿਕਰਮੰਦ ਹਾਂ, ਲੇਕਿਨ ਮੈਨੂੰ ਇਹ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਮੈਨੂੰ ਜ਼ਰੂਰ ਫਾਇਦਾ ਹੋਵੇਗਾ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
3: ਮੇਰੀ ਭੈਣ, ਜੇ ਡਾਇਟਿੰਗ ਤੋਂ ਮੋਟਾਪਾ ਠੀਕ ਹੁੰਦਾ ਤੇ ਕਿਸੇ ਵੀ ਮਰੀਜ਼ ਨੂੰ ਦਵਾਈ ਖਾਣ ਦੀ ਜ਼ਰੂਰਤ ਨਾ ਪੈਂਦੀ। ਦਵਾਈ ਦਾ ਅਸਲ ਫੰਕਸ਼ਨ ਕੋਲੈਸਟ੍ਰੋਲ ਦੀ ਅਫਜ਼ਾਇਸ਼ ਨੂੰ ਰੋਕਣਾ ਤੇ ਬਦਨ ਦੀ ਫਾਲਤੂ ਚਰਬੀ ਨੂੰ ਤਹਿਲੀਲ ਕਰਨਾ ਹੁੰਦਾ ਹੈ, ਲਿਹਾਜ਼ਾ ਦਵਾਈ ਹਰ ਹਾਲਤ ਵਿੱਚ ਜ਼ਰੂਰੀ ਹੈ। ਮੇਰੀ ਭੈਣ, ਮੋਟਾਪੇ 'ਚ ਡਾਇਟਿੰਗ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਐਸੇ ਡਾਇਟ ਪਲਾਨ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਬਦਨ ਨੂੰ ਕੁਵਤ, ਚੁਸਤੀ ਤੇ ਤਾਜ਼ਗੀ ਵੀ ਫਰਾਹਮ ਕਰੇ ਤੇ ਮੋਟਾਪੇ ਤੋਂ ਵੀ ਬਚਾਏ। ਮੈਂ ਤੁਹਾਡੇ ਵਾਸਤੇ ਇਹੋ ਜਿਹਾ ਡਾਇਟ ਪਲਾਨ ਤਰਤੀਬ ਦਿੱਤਾ ਹੈ ਜਿਹੜਾ ਜਿਸਮਾਨੀ ਕਮਜ਼ੋਰੀ, ਥਕਨ ਜਾਂ ਸੁਸਤੀ ਵਰਗੀ ਕੈਫੀਅਤ ਤੋਂ ਬਚਾਏਗਾ ਤੇ ਬਦਨ ਨੂੰ ਕੁਵਤ ਫਰਾਹਮ ਕਰੇਗਾ। ਇਹਦੇ ਇਲਾਵਾ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਚਰਬੀਲੇ ਅਜ਼ਾ ਦੀ ਅਫਜ਼ਾਇਸ਼ ਨੂੰ ਰੋਕੇਗੀ ਤੇ ਚਰਬੀ ਨੂੰ ਤਹਿਲੀਲ ਕਰੇਗੀ। ਇਸ ਤਰ੍ਹਾਂ ਦਵਾ ਤੇ ਡਾਇਟ ਪਲਾਨ ਦੋਨੋਂ ਮੁਸ਼ਤਰਕਾ ਤੌਰ ਤੇ ਜਿਸਮ ਨੂੰ ਇਨਸ਼ਾਅੱਲਾ ਦੁਬਲਾ, ਪਤਲਾ ਤੇ ਸਮਾਰਟ ਬਣਾਉਣਗੇ ਤੇ ਕਮਜ਼ੋਰੀ ਵੀ ਨਹੀਂ ਹੋਵੇਗੀ
2: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ, ਇਹ ਤੇ ਸਾਇਮਾ ਦਾ ਤਸਦੀਕ ਸ਼ੁਦਾ ਇਲਾਜ ਹੈ। ਸੁਲੇਮਾਨ ਸਾਹਿਬ, ਈਮੇਲ SMS ਹਲੇ ਬਾਕੀ ਨੇ, ਲੇਕਿਨ ਸਾਡੇ ਨਜ਼ਮ ਸਾਹਿਬ ਉਹਦੇ ਨੂੰ ਇਸ਼ਾਰਾ ਕਰੇ ਜਾਂਦੇ ਕਿ ਟਾਈਮ ਪ੍ਰੋਗਰਾਮ ਦਾ ਖਤਮ ਹੋ ਗਿਆ
3: ਜੀ ਜੀ,
2: ਕਿਉਂਕਿ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ। ਇਸ ਵਾਸਤੇ ਮੈਂ ਫਿਰ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਵਾਂਗੂ ਅੱਜ ਵੀ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਡੇ ਸੁਣਨ ਵਾਲਿਆਂ ਨੂੰ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ
3: ਸਾਇਮਾ ਜੀ। ਤੁਹਾਡਾ ਤੇ SMS ਤੇ ਈਮੇਲ ਭੇਜਣ ਵਾਲੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ। ਬੜੀ ਮਿਹਰਬਾਨੀ। ਸੋਨੇ ਭੈਣ ਭਰਾਓ, ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੋ ਤੇ ਤੁਹਾਨੂੰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤੇ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਆਪ ਮਿਲੋ ਤੇ ਇਹਦੇ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਜਾ ਸਕਦੇ ਹੋ। ਫੇਰ ਮਿਲਾਂਗੇ, ਰੱਬ ਰਾਖਾ।
0: FM 101, ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ, ਕੋਈ शक है क्या?

0: there's music, and then there's magic. One Above, FM 101.
1: अब वक्त हुआ चाहता है कमर्शियल ब्रेक का।
2: प्रोग्राम सुनने वाले ते मेल्स ते एसएमएस लिखने वाले सारे पैन प्रामा ते बुजुर्गां दी खिदमत च प्रोग्राम दी मेजबान साइमा सलाम पेश कर दिए। सोने पैन प्रो, साडे दरमियान बेशुमार ऐसे लोग ने जेड़े बहुत अरसे तो बीमारियां दी तकलीफ बर्दाश्त कर रहे ने ते उहनां नूं किसे इलाज तो आराम ही नहीं आया। बास ते ऐसे ने जेड़े बीमारी दे बावजूद बर वक्त इलाज नहीं करवांदे। ਇਹਦੇ ਇਲਾਵਾ ਐਸੇ ਮਰੀਜ਼ ਵੀ ਮੌਜੂਦ ਨੇ ਜਿਹੜੇ ਘਰੇਲੂ ਟੋਟਕਿਆਂ 'ਤੇ ਅਮਲ ਕਰਕੇ ਆਪਣੀਆਂ ਬਿਮਾਰੀਆਂ ਨੂੰ ਮਜ਼ੀਦ ਪੇਚੀਦਾ ਕਰ ਲੈਂਦੇ ਨੇ। ਸੋਹਣੇ ਭੈਣ ਭਰਾਓ, ਯਾਦ ਰੱਖੋ ਕਿ ਅਗਰ ਤੁਸੀਂ ਤੰਦਰੁਸਤ ਹੋ ਤਾਂ ਹਰ ਨਿਮਤ ਨੂੰ ਇੰਜੋਏ ਕਰੋਗੇ। ਲਿਹਾਜ਼ਾ ਆਪਣੀ ਬਿਮਾਰੀ 'ਤੇ ਹਮੇਸ਼ਾ ਨਜ਼ਰ ਰੱਖੋ, ਕਿਸੇ ਵੀ ਅਲਾਮਤ ਨੂੰ ਮਾਮੂਲੀ ਨਾ ਸਮਝੋ ਅਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰ ਓ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0427727 1600, ਮੋਬਾਈਲ ਨੰਬਰ ਏ 0300414 2608, ਯਾਨੀ 0300414 2608, ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ, ਹੁਣ ਤੁਸੀਂ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਕਿਸੇ ਵੀ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਮਿਲ ਸਕਦੇ ਹੋ। ਸੋਹਣੇ ਭੈਣ ਭਰਾ, ਹਮੇਸ਼ਾ ਵਾਂਗੂ ਤੁਹਾਡੀ ਮੇਲਸ ਔਰ SMS ਦਾ ਜਵਾਬ ਦੇਣ ਲਈ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਬੈਨ ਅਲਾਕਵਾਮੀ ਸ਼ੋਹਰਤ ਯਾਫਤਾ ਅਤੇ ਗੋਲਡ ਮੈਡਲਿਸਟ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਇਸ ਵੇਲੇ ਤਸ਼ਰੀਫ ਲਿਆ ਚੁੱਕੇ ਨੇ ਅਤੇ ਆਫ ਏ ਮਿਲਨੇ ਆ। ਸੁਲੇਮਾਨ ਸਾਹਿਬ, ਵੈਲਕਮ, ਖੁਸ਼ਾਮਦੀਦ ਤੇ ਜੀ ਆਇਆਂ ਨੂੰ।
3: ਸਾਮਾ ਜੀ, ਇਸਤਕਬਾਲੀਆ ਜੁਮਲੇ ਦਾ ਬਹੁਤ ਬਹੁਤ ਸ਼ੁਕਰੀਆ
2: ਜੀ, ਬੜੀ ਮਿਹਰਬਾਨੀ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ
3: ਜੀ, ਜੀ
2: ਸਾਡਾ ਪ੍ਰੋਗਰਾਮ ਦਾ ਤੁਹਾਨੂੰ ਪਤਾ ਹੀ ਹੁੰਦਾ, ਸਾਡੇ ਪ੍ਰੋਗਰਾਮ ਦਾ ਇੱਕ ਸੈਗਮੈਂਟ ਵੀ ਹੁੰਦਾ ਜਿਸ 'ਚ ਮੈਂ ਮੇਲਸ ਔਰ SMS ਪੜ੍ਹਨੀ ਹਾਂ
3: ਜੀ ਜੀ,
2: ਅਤੇ ਹੁਣ ਇਸ ਤਰ੍ਹਾਂ ਕਰਨੇ ਕਿ ਅਸੀਂ ਟਾਈਮ ਤੈਪ ਕੀਤੇ ਬਗੈਰ ਉੱਧਰ ਚੱਲਦੇ ਹਾਂ। ਸਭ ਤੋਂ ਪਹਿਲੀ ਜਿਹੜੀ ਮੇਲ ਆਈ ਹੈ ਉਹ ਮੈਂ ਪੜ੍ਹਨੀ ਹਾਂ, ਜਿਹੜੀ ਸਾਡੀ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀਆਂ ਨੇ। ਫਰਮਾਉਂਦੀਆਂ ਨੇ ਕਿ ਮੇਰੇ ਵਾਲ ਬਹੁਤ ਕਮਜ਼ੋਰ ਨੇ, ਕੰਘੀ ਜਾਂ ਬਰਸ਼ ਕਰਨਾ ਵਾਲ ਜਿਹੜੇ ਜੜ੍ਹਾਂ ਤੋਂ ਟੁੱਟਦੇ ਨੇ ਅਤੇ ਬਹੁਤ ਹੀ ਰਫ ਪੁਰਬਰੇ ਅਤੇ ਖੜਦਰੇ ਸਿਕਰੀ ਬਹੁਤ ਏ, ਜਿਹੜੇ ਕੰਘੀ ਨਾਲ ਉਖੜ ਜਾਂਦੇ ਨੇ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
3: ਭੈਣ ਜੀ, ਵਾਲਾਂ ਦੀ ਖੁਰਾਕ 'ਚ ਖੁਰਾਕ ਦਾ ਕਿਰਦਾਰ ਵੀ ਹੁੰਦਾ ਏ, ਯਾਨੀ ਅਗਰ ਤੁਹਾਡੀ ਖੁਰਾਕ 'ਚ ਤਮਾਮ ਜ਼ਰੂਰੀ ਗਜ਼ਾਈ ਇਜ਼ਾ ਸ਼ਾਮਲ ਨਹੀਂ ਤੇ ਤੁਹਾਡੇ ਵਾਲ ਖਰਾਬ ਹੋ ਜਾਣਗੇ। ਲਿਹਾਜ਼ਾ ਤੁਸੀਂ ਫਲ, ਸਬਜ਼ੀ, ਦੁੱਧ, ਦਹੀਂ, ਮੱਛਲੀ, ਮੁਰਗੀ ਅਤੇ ਗੋਸ਼ਤ ਜ਼ਰੂਰ ਇਸਤੇਮਾਲ ਕਰੋ। ਇਲਾਜ ਦੇ ਹਵਾਲੇ ਨਾਲ ਹਮੇਸ਼ਾ ਯਾਦ ਰੱਖੋ ਕਿ ਅੱਲਾ ਦੀ ਪੈਦਾ ਕਰਦਾ ਜੜੀ ਬੂਟੀਆਂ ਦੇ ਸਵਾ ਕੋਈ ਵੀ ਚੀਜ਼ ਵਾਲਾਂ ਲਈ ਮੁਫੀਦ ਨਹੀਂ ਹੋ ਸਕਦੀ। ਲਿਹਾਜ਼ਾ ਕੈਮੀਕਲ ਅਮੇਜ਼ ਸ਼ੈਂਪੂਸ, ਹੇਅਰ ਆਇਲ ਅਤੇ ਹੇਅਰ ਟਾਨਿਕ ਵਗੈਰਾ ਬਿਲਕੁਲ ਇਸਤੇਮਾਲ ਨਾ ਕਰੋ। ਮੇਰੀ ਭੈਣ, ਮੈਂ 35 ਸਾਲ ਤੋਂ ਇੱਕ ਖਾਸ ਹਰਬਲ ਆਇਲ ਤਿਆਰ ਕਰਨਾ, ਮੈਂ ਇਹੀ ਆਇਲ ਤੁਹਾਨੂੰ ਵੀ ਪਾਰਸਲ ਕਰ ਰਿਹਾ ਵਾਂ। ਇਹ ਆਪਣੀ ਖਾਸ ਸਲਾਹੀਅਤ ਦੀ ਬਦੌਲਤ ਮਸਾਮਾਤ 'ਚ ਫੌਰਨ ਜਜ਼ਬ ਹੋ ਜਾਂਦਾ ਹੈ ਅਤੇ ਵਾਲਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਤੱਕ ਪਹੁੰਚਦਾ ਹੈ ਅਤੇ ਆਪਣੀ ਤਸੀਰ ਦੇ ਜ਼ਰੀਏ ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਕਰਕੇ ਵਾਲਾਂ ਦੀ ਭਰਪੂਰ ਅਫਜ਼ਾਇਸ਼ ਕਰਦਾ ਹੈ। ਇਹਦੇ ਨਾਲ ਖੁਸ਼ਕੀ ਸਿਕਰੀ ਬਿਲਕੁਲ ਸਾਫ਼ ਹੋ ਜਾਏਗੀ
2: ਅਤੇ
3: ਇਨਸ਼ਾਅੱਲਾ ਵਾਲ ਬਹੁਤ ਸਿਲਕੀ, ਨਰਮ, ਮੁਲਾਇਮ ਅਤੇ ਚਮਕਦਾਰ ਹੋ ਜਾਣਗੇ। ਤੁਸੀਂ ਇਹ ਆਇਲ ਇਸਤੇਮਾਲ ਕਰੋ, ਅੱਲਾ ਬਿਹਤਰੀ ਕਰੇਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਇਹਦੇ ਨਾਲ ਤੇ ਯਕੀਨਨ ਵਾਲ ਜਿਹੜੇ ਨੇ ਖੂਬਸੂਰਤ, ਲੰਮੇ ਤੇ ਸਿਲਕੀ, ਸ਼ਾਈਨੀ ਹੋ ਜਾਣਗੇ। ਇਹ ਸਾਇਮਾ ਦੀ ਤਸਦੀਕ ਜਿਹੜੀ ਨਾ ਸ਼ੁਦਾ ਗੱਲ ਹੈਗੀ ਸੁਲੇਮਾਨ ਸਾਹਿਬ। ਮਤਲਬ ਔਰਤ ਹੋਵੇ ਜਾਂ ਮਰਦ, ਹਰ ਸ਼ਖਸ ਆਪਣੇ ਵਾਲਾਂ ਨੂੰ ਖੂਬਸੂਰਤ ਵੇਖਣਾ ਚਾਹੁੰਦਾ
3: ਜੀ। ਬਿਲਕੁਲ, ਉਹ ਇਸ ਲਈ ਸਹਿਮਾ ਜੀ ਕਿ ਵਾਲ ਜਵਾਨੀ ਦਾ ਇਜ਼ਹਾਰ ਕਰਦੇ ਨੇ ਤੇ ਅੱਲਾ ਨਾ ਕਰੇ ਜਿਨ੍ਹਾਂ ਲੋਕਾਂ ਦੇ ਵਾਲ ਬਿਲਕੁਲ ਸਾਫ਼ ਹੋ ਜਾਂਦੇ ਨੇ ਉਹ ਆਪਣੀ ਉਮਰ ਤੋਂ 10 ਸਾਲ ਜ਼ਿਆਦਾ ਨਜ਼ਰ ਆਉਂਦੇ ਨੇ,
2: ਬਿਲਕੁਲ,
3: ਯਾਨੀ ਕਬਲ ਇਸ ਵਕਤ ਬੁੱਢੇ ਨਜ਼ਰ ਆਉਂਦੇ ਨੇ।
2: ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ, ਇਹ ਤੇ ਹੈ ਵੇ। ਸੁਲੇਮਾਨ ਸਾਹਿਬ, ਅਗਲਾ ਐਸਐਮਆਰ ਹਾਜ਼ਰ ਹੈ ਜਿਹੜਾ ਮੁਬੱਸ਼ਰ ਹਨੀਫ ਸਾਹਿਬ ਨੇ ਤਹਿਰੀਰ ਕੀਤਾ ਹੈ। ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਲਿਖਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਇਹਦੇ ਇਲਾਜ ਬਾਰੇ ਤੁਹਾਡੀ ਰਹਿਨੁਮਾਈ ਦਾ ਤਲਬਗਾਰ ਹਾਂ। ਸੁਲੇਮਾਨ ਸਾਹਿਬ, ਇਹ ਗੱਲ ਦਰੁਸਤ ਹੈ, ਜੇ ਇਸ ਬਿਮਾਰੀ ਦਾ ਕੋਈ ਮੁਸਤਕਿਲ ਇਲਾਜ ਹੈ ਤੇ ਮੈਨੂੰ ਜ਼ਰੂਰ ਆਗਾਹ ਕਰੋ ਤਾਂ ਕਿ ਮੈਂ ਇਲਾਜ ਕਰਵਾ ਸਕਾਂ।
3: ਮੁਬੱਸ਼ਰ ਭਾਈ, ਮੈਂ ਤੁਹਾਨੂੰ ਕੀ ਦੱਸਾਂ ਕਿ ਇਸ ਬਿਮਾਰੀ ਦਾ ਕਾਮਯਾਬ ਇਲਾਜ ਹੈ ਕਿ ਨਹੀਂ, ਤੁਹਾਨੂੰ ਤੇ ਤੁਹਾਡੇ ਦੋਸਤ ਨੇ ਵੀ ਦੱਸ ਦਿੱਤਾ ਹੈ ਤੇ ਇਹ ਸਭ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੁਮਕਿਨ ਹੋਇਆ ਹੈ, ਜਿਹਨੇ ਨਬਾਤਾਤ ਦੀ ਸ਼ਕਲ ਵਿੱਚ ਸਾਨੂੰ ਇੱਕ ਅਜ਼ੀਮ ਤੇ ਸ਼ਫਾ ਨਾਲ ਭਰਪੂਰ ਨਿਮਤ ਅਤਾ ਕੀਤੀ। ਮੇਰੇ ਭਾਈ, ਤੁਸੀਂ ਰੱਬ ਤੇ ਭਰੋਸਾ ਰੱਖੋ ਤੇ ਵਕਤ ਜ਼ਾਇਆ ਕੀਤੇ ਬਗੈਰ ਆਪਣੀ ਵਾਈਫ ਦਾ ਇਲਾਜ ਕਰਾਓ, ਇਨਸ਼ਾਅੱਲਾ ਸਿਹਤਯਾਬੀ ਹੋਵੇਗੀ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਭਾਈ ਜੀ। ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਹੈ। ਸੁਲੇਮਾਨ ਸਾਹਿਬ, ਸਾਡੇ ਪ੍ਰੋਡਿਊਸਰ ਸਾਹਿਬ ਦੱਸ ਰਹੇ ਨੇ ਕਿ ਸ਼ੋਰਟ ਬ੍ਰੇਕ ਹੈ, ਨਿੱਕੀ ਜਿਹੀ ਇੱਕ ਉਹ ਅਸੀਂ ਲੈਂਦੇ ਹਾਂ, ਤੁਸੀਂ ਜ਼ਰਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਫੋਨ ਨੰਬਰ ਅਤੇ ਐਡਰੈਸ ਦੱਸਦੀ ਚੱਲਾਂ।
3: ਜੀ ਠੀਕ।
2: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਬਹੁਤ ਖਿਆਲ ਰੱਖੋ ਅਤੇ ਕਿਸੇ ਵੀ ਅਲਾਮਤ ਨੂੰ ਮਾਮੂਲੀ ਨਾ ਸਮਝੋ ਅਤੇ ਫੌਰਨ ਹੀ ਇਲਾਜ ਵੱਲ ਤਵੱਜੋ ਕਰੋ। ਤੇ ਸਾਇਮਾ ਦਾ ਮਸ਼ਵਰਾ ਹੈ ਕਿ ਕਾਮਯਾਬ ਇਲਾਜ ਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਵਾਸਤੇ ਮਾਰੂਫ ਮੌਲਜ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕਦੇ ਹੋ। ਸੁਲੇਮਾਨ ਸਾਹਿਬ
3: ਜੀ, ਜੀ
2: ਸਾਡੀ ਅਗਲੀ ਮੇਲ ਜਿਹੜੀ ਹੈ ਉਹ ਲਿਖੀ ਹੈ ਨੁਮਾਨ ਕੁਰੈਸ਼ੀ ਸਾਹਿਬ ਨੇ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ, ਮੈਨੂੰ ਮੇਰੀ ਬਿਮਾਰੀ ਨੇ ਬਹੁਤ ਕਮਜ਼ੋਰ ਕਰ ਦਿੱਤਾ ਹੈ। ਮੇਰੀ ਲੱਤਾਂ, ਕਮਰ ਤੇ ਸਾਰੇ ਜਿਸਮ ਦਰਦ ਕਰਦਾ ਹੈ। ਥੱਕਣ ਇੰਨੀ ਜ਼ਿਆਦਾ ਹੈ ਕਿ ਮੈਂ ਜਿਸਮਾਨੀ ਮਿਹਨਤ ਨਹੀਂ ਕਰ ਸਕਦਾ, ਨਜ਼ਰ ਕਮਜ਼ੋਰ ਹੋ ਰਹੀ ਹੈ, ਵਾਲ ਝੜਦੇ ਨੇ ਤੇ ਸੁਸਤੀ ਰਹਿੰਦੀ ਹੈ। ਸੁਲੇਮਾਨ ਸਾਹਿਬ, ਤੁਸੀਂ ਮੇਰੀ ਤਫਸੀਲੀ ਜਿਹੜੀ ਮੇਲ ਪੜ੍ਹ ਕੇ ਤੇ ਮੇਰੇ ਲਈ ਕੋਈ ਖਾਸ ਦਵਾਈ ਪਾਰਸਲ ਕਰ ਦਿਓ, ਜਿਹਦੇ ਨਾਲ ਮੇਰੀ ਬਿਮਾਰੀ ਵੀ ਠੀਕ ਹੋ ਜਾਵੇ ਤੇ ਮੇਰੇ ਜਿਸਮ ਵਿੱਚ ਤਾਕਤ ਤੇ ਤਵਾਨਾਈ ਵੀ ਆ ਜਾਏ। ਬੜੀ ਮਿਹਰਬਾਨੀ
3: ਬੇਟਾ ਜੀ। ਫਿਕਰਮੰਦੀ ਇਹ ਹੋਣੀ ਚਾਹੀਦੀ ਹੈ ਕਿ ਫੌਰਨ ਇਲਾਜ ਹੋਵੇ, ਲੇਕਿਨ ਇਹ ਫਿਕਰਮੰਦੀ ਗੈਰ ਜ਼ਰੂਰੀ ਹੈ ਕਿ ਮੇਰੀ ਬਿਮਾਰੀ ਕਦੋਂ ਠੀਕ ਹੋਵੇਗੀ। ਬਰਖੁਦਾਰ ਅੱਲਾ ਦੀ ਜ਼ਾਤ ਹੀ ਸ਼ਫਾ ਦੇਣ ਵਾਲੀ ਹੈ, ਉਹ ਕਿਸੇ ਇਨਸਾਨ ਨੂੰ ਉਹਦੀ ਹਿੰਮਤ ਤੇ ਬਰਦਾਸ਼ਤ ਤੋਂ ਜ਼ਿਆਦਾ ਤਕਲੀਫ਼ ਨਹੀਂ ਦਿੰਦੀ। ਲਿਹਾਜ਼ਾ ਤੁਸੀਂ ਇੰਨੇ ਜਜ਼ਬਾਤੀ ਨਾ ਹੋਵੋ, ਤੁਸੀਂ ਜਵਾਨ ਬੱਚੇ ਹੋ, ਇੰਨਾ ਡਿਪਰੈਸ਼ਨ ਅਤੇ ਮਾਯੂਸੀ ਠੀਕ ਨਹੀਂ, ਕਿਉਂਕਿ ਬਿਮਾਰੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਬਹਰਹਾਲ ਮੈਂ ਤੁਹਾਡੇ ਲਈ ਆਪਣੀ ਇੱਕ ਖਾਸ ਅਤੇ ਅਜ਼ਮੂਦਾ ਦਵਾਈ ਤਿਆਰ ਕੀਤੀ ਹੈ, ਜਿਹਦੇ ਨਾਲ ਅਲਹਮਦੁਲਿਲਾ ਤੁਹਾਡੇ ਵਰਗੇ ਬੇਸ਼ੁਮਾਰ ਨੌਜਵਾਨਾਂ ਨੂੰ ਸਿਹਤਯਾਬੀ ਹੋਈ ਹੈ। ਤੁਸੀਂ ਪਾਬੰਦੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਆਰਾਮ ਆ ਜਾਏਗਾ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਜਨਾਬ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਪਰੇਸ਼ਾਨ ਅਤੇ ਡਿਪਰੈਸ ਹੋਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤੁਹਾਡੀ ਬਿਮਾਰੀ ਦੇ ਮੁਤਾਬਿਕ ਤੁਹਾਨੂੰ ਦਵਾਈ ਮਿਲ ਜਾਏਗੀ। ਸੁਲੇਮਾਨ ਸਾਹਿਬ
3: ਜੀ, ਜੀ
2: ਬਾਜ਼ ਲੋਕ ਤਾਂ ਬਿਮਾਰੀ ਦੀ ਵਜ੍ਹਾ ਨਾਲ ਇੰਨੇ ਪਰੇਸ਼ਾਨ ਹੋ ਜਾਂਦੇ ਕਿ ਉਹਨਾਂ ਨੂੰ ਦੁਨੀਆਂ ਦੀ ਹਰ ਸ਼ੈ ਬੁਰੀ ਲੱਗਦੀ ਹੈ।
3: ਜੀ ਬਿਲਕੁਲ, ਤੇ ਆਪਣੀ ਬਿਮਾਰੀ ਦੀ ਪਰੇਸ਼ਾਨੀ ਚ ਇਲਾਜ ਕਰਾਉਣਾ ਵੀ ਭੁੱਲ ਜਾਂਦੇ ਨੇ।
2: ਬਿਲਕੁਲ, ਇਹੋ ਜਿਹੀ ਪਰੇਸ਼ਾਨੀ ਜਿਹੜੀ ਇਲਾਜ ਨੂੰ ਵੀ ਡਿਸਟਰਬ ਕਰ ਦੇਵੇ, ਉਹ ਕਾਬਲੇ ਪਰੇਸ਼ਾਨੀ ਹੈ।
3: ਜੀ
2: ਸੁਲੇਮਾਨ ਸਾਹਿਬ, ਜਿਹੜੀ SMS ਹੈ ਉਹ ਸਾਨੂੰ ਲਿਖਣ ਵਾਲੇ ਨੇ ਮੁਖਤਾਰ ਗੌਂਦਲ ਸਾਹਿਬ। ਤਹਿਰੀਰ ਕਰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਪਾਇਲਸ ਦਾ ਮਰੀਜ਼ ਹਾਂ, ਮੇਰੀ ਉਮਰ 42 ਸਾਲ ਹੈ, ਮੈਂ ਪਿਛਲੇ ਸਾਲ ਆਪਰੇਸ਼ਨ ਵੀ ਕਰਵਾਇਆ ਸੀ, ਲੇਕਿਨ ਫਿਰ ਉਹ ਤਕਲੀਫ਼ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਇੱਕ ਵਾਰੀ ਤਾਂ ਆਪਰੇਸ਼ਨ ਦੀ ਤਕਲੀਫ਼ ਬਰਦਾਸ਼ਤ ਕਰ ਚੁੱਕਿਆ ਵਾਂ, ਲੇਕਿਨ ਦੂਜੀ ਵਾਰੀ ਹਿੰਮਤ ਨਹੀਂ। ਸੁਲੇਮਾਨ ਸਾਹਿਬ, ਜੇ ਇਹ ਬਿਮਾਰੀ ਆਪਰੇਸ਼ਨ ਦੇ ਬਗੈਰ ਠੀਕ ਹੋ ਸਕਦੀ ਹੈ ਤਾਂ ਮੇਰੇ ਲਈ ਪਾਰਸਲ ਕੋਈ ਦਵਾਈ ਕਰ ਦਿਓ, ਬੜੀ ਮਿਹਰਬਾਨੀ।
3: ਮੁਖਤਾਰ ਭਾਈ, ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਤਿੱਬੀ ਯੂਨਾਨੀ ਹੀ ਐਸਾ ਤਰੀਕਾ ਇਲਾਜ ਹੈ ਜਿਹੜਾ ਆਪਰੇਸ਼ਨ ਦੇ ਬਗੈਰ ਬਿਮਾਰੀਆਂ ਨੂੰ ਦੂਰ ਕਰਦਾ ਹੈ।
2: ਬਿਲਕੁਲ
3: ਮੇਰੇ ਭਾਈ, ਤੁਸੀਂ ਆਪਰੇਸ਼ਨ ਦਾ ਤਜਰਬਾ ਤਾਂ ਕਰ ਚੁੱਕੇ ਹੋ, ਹੁਣ ਇੱਕ ਵਾਰੀ ਕੁਦਰਤੀ ਅਜਾ ਨਾਲ ਹੋਣ ਵਾਲੇ ਇਲਾਜ ਦੀ ਵੀ ਅਫਾਦੀਅਤ ਨੂੰ ਵੀ ਵੇਖੋ। ਇਨਸ਼ਾਲਾ ਤੁਹਾਨੂੰ ਤੁਹਾਡੀ ਤਵਕਾਤ ਤੋਂ ਵੀ ਜ਼ਿਆਦਾ ਸਿਹਤਯਾਬੀ ਹੋਵੇਗੀ
2: ਇਨਸ਼ਾਲਾ।
3: ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਨਾਨ, ਬਾਜ਼ਾਰੀ ਖਾਣੇ ਅਤੇ ਕਾਬਜ਼ ਚੀਜ਼ਾਂ ਬਿਲਕੁਲ ਨਹੀਂ ਖਾਣਾ। ਮੈਂ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਅੰਦਰੂਨੀ ਅਮਲ ਦੇ ਜ਼ਰੀਏ ਮੌਕੇ ਤੇ ਜ਼ਖਮਾਂ ਨੂੰ ਠੀਕ ਕਰੇਗੀ ਤੇ ਮੌਕਿਆਂ ਨੂੰ ਜੜ੍ਹ ਤੋਂ ਖਤਮ ਕਰਕੇ ਤੁਹਾਨੂੰ ਇਨਸ਼ਾਅੱਲਾ ਮੁਕੰਮਲ ਸਿਹਤਯਾਬ ਕਰੇਗੀ ਤੇ ਫਿਰ ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਵੀ ਨਹੀਂ ਰਹੇਗੀ।
2: ਤੇ ਜਨਾਬ ਮੁਖਤਾਰ ਸਾਹਿਬ, ਤੁਹਾਡੇ SMS ਦਾ ਜਿਹੜਾ ਜਵਾਬ, ਤੁਹਾਨੂੰ ਆਪਰੇਸ਼ਨ ਦੀ ਤਕਲੀਫ ਤੋਂ ਬਚਾ ਲਿਆ ਉਹਨੇ, ਹੁਣ ਤੁਸੀਂ ਪਰਹੇਜ਼ ਤੇ ਦਵਾਈ ਦੀ ਪਾਬੰਦੀ ਕਰਨੀ ਹੈ। ਸੁਲੇਮਾਨ ਸਾਹਿਬ, ਇਹ ਗੱਲ ਵਾਕਈ ਹੈਰਾਨ ਕਰਦੀ ਹੈ ਕਿ ਜਿਹੜੀ ਬਿਮਾਰੀ ਕਾਂਟ ਛਾਂਟ ਨਾਲ ਠੀਕ ਨਹੀਂ ਹੁੰਦੀ ਉਹ ਫੁੱਲ ਪੱਤੀਆਂ ਨਾਲ ਠੀਕ ਹੋ ਜਾਂਦੀ ਹੈ।
3: ਜੀ ਸਹਿਮਾ ਜੀ, ਤੁਸੀਂ ਫੁੱਲ ਪੱਤੀਆਂ ਨੂੰ ਮਾਮੂਲੀ ਨਾ ਸਮਝੋ। ਇਹ ਯਾਦ ਰੱਖੋ, ਅੱਲਾਹ ਤਾਲਾ ਨੇ ਇਹ ਫੁੱਲ ਪੱਤੀਆਂ ਜੜੀ ਬੂਟੀਆਂ ਇਨਸਾਨ ਦੇ ਆਉਣ ਤੋਂ ਪਹਿਲਾਂ ਹੀ ਜ਼ਮੀਨ ਤੇ ਪੈਦਾ ਫਰਮਾਈਆਂ ਸਨ। ਦੂਜੇ ਲਫ਼ਜ਼ਾਂ ਵਿੱਚ ਇਹ ਸਮਝੋ ਕਿ ਸੋਹਣੇ ਰੱਬ ਨੇ ਇਲਾਜ ਪਹਿਲੇ ਤੇ ਉਸ ਤੋਂ ਬਾਅਦ ਇਨਸਾਨ ਨੂੰ ਜ਼ਮੀਨ ਤੇ ਕੱਲਿਆ। ਹੁਣ ਤੁਸੀਂ ਜੜੀ ਬੂਟੀਆਂ ਦੀ ਅਹਿਮੀਅਤ ਦੀ ਅਫਾਦੀਅਤ ਦਾ ਅੰਦਾਜ਼ਾ ਕਰ ਸਕੋਗੇ।
2: ਬੇਸ਼ੱਕ ਬੇਸ਼ੱਕ, ਵਾਹ ਸੁਭਾਨ ਅੱਲਾਹ ਸੁਭਾਨ ਅੱਲਾਹ। ਇਸ ਲਈ ਤੇ ਜੜੀ ਬੂਟੀਆਂ 'ਚ ਸ਼ਿਫਾ ਹੀ ਸ਼ਿਫਾ ਰੱਖੀਏ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਰਿਹਾਨ ਬੱਟ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਜੀ ਜੀ,
2: ਕਹਿੰਦੇ ਨੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਮੇਰੀ ਉਮਰ 61 ਸਾਲ ਹੈ, ਅਲਹਮਦੁਲਿਲਾ ਬਿਲਕੁਲ ਸਿਹਤਮੰਦ ਹਾਂ, ਲੇਕਿਨ ਗੋਡਿਆਂ ਦੇ ਦਰਦ ਤੇ ਬਹੁਤ ਪਰੇਸ਼ਾਨ ਕੀਤਾ ਹੋਇਆ, ਸੀੜੀਆਂ ਨਹੀਂ ਚੜ੍ਹ ਸਕਦਾ, ਸਰਦੀ 'ਚ ਤਕਲੀਫ ਜ਼ਿਆਦਾ ਹੋ ਜਾਂਦੀ ਹੈ। ਮੈਂ ਮਾਲਿਸ਼ ਤੇ ਟਕੋਰ ਕਰਨਾ ਵਾਂ, ਕੁਝ ਫਾਇਦਾ ਵੀ ਹੁੰਦਾ ਹੈ, ਲੇਕਿਨ ਪੂਰੀ ਤਰ੍ਹਾਂ ਆਰਾਮ ਨਹੀਂ ਆਉਂਦਾ। ਦਵਾਈ ਪਾਰਸਲ ਕਰ।
3: ਮੋਹਤਰਮ, ਮਾਲਿਸ਼ ਤੇ ਟਕੋਰ ਅੱਛੀ ਚੀਜ਼ ਹੈ, ਲੇਕਿਨ ਇਹਨਾਂ ਨੂੰ ਮੁਕੰਮਲ ਇਲਾਜ ਨਹੀਂ ਕਹਿੰਦੇ, ਬਲਕਿ ਇਹ ਇਲਾਜ ਦਾ ਇੱਕ ਹਿੱਸਾ ਹੈ। ਮੇਰੇ ਮੋਹਤਰਮ, ਤੁਸੀਂ ਅਮਰਾਦੇ ਮੁਫਾਸਲ ਦੇ ਮਰੀਜ਼ ਹੋ, ਫਿਰ ਤੁਸੀਂ ਆਪਣੇ ਆਪ ਨੂੰ ਬਿਲਕੁਲ ਸਿਹਤਮੰਦ ਕਿੰਝ ਕਹਿ ਸਕਦੇ ਹੋ? ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਸਮਝ ਕੇ ਹੀ ਇਲਾਜ ਸ਼ੁਰੂ ਨਹੀਂ ਕਰਵਾਇਆ, ਵਰਨਾ ਬਿਮਾਰੀ ਇੰਨੀ ਜ਼ਿਆਦਾ ਨਾ ਵੱਧਦੀ।
2: ਬਿਲਕੁਲ ਸਹੀ।
3: ਬਹਰਹਾਲ, ਤੁਸੀਂ ਵੱਡਾ ਗੋਸ਼ਤ, ਚਾਵਲ, ਦਹੀਂ, ਮਸ਼ਰੂਬਾਤ ਵਗੈਰਾ ਤੋਂ ਪਰਹੇਜ਼ ਕਰਨਾ ਹੈ ਤੇ ਸੀੜੀਆਂ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ।
2: ਸਹੀ ਹੋ ਗਿਆ।
3: ਖੁਦਾ ਨਾ ਖਾਸਾ ਜੋੜਾਂ ਦੀ ਹੱਡੀ ਤੇ ਗੈਰ ਜ਼ਰੂਰੀ ਦਬਾਓ ਆ ਸਕਦਾ ਹੈ। ਮੈਂ ਦਵਾਈ ਪਾਰਸਲ ਕਰਾਈਏ, ਇਨਸ਼ਾਅੱਲਾ ਆਰਾਮ ਆ ਜਾਏਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਪ੍ਰੋਫੈਸਰ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਜਿਹੜਾ ਨਾ ਘਟਦਾ ਜਾ ਰਿਹਾ, ਇੱਕ ਆਖਰੀ ਮੇਲ ਜਿਹੜੀ ਮੈਂ ਤੁਹਾਡੀ ਨਜ਼ਰ ਕਰ ਰਹੀ ਹਾਂ, ਤੁਫੈਲ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਕਮਜ਼ੋਰੀ ਦੀ ਵਜ੍ਹਾ ਨਾਲ ਮੇਰੇ ਹੱਥ ਪੈਰ ਕੰਬਦੇ ਨੇ ਤੇ ਟੁਰਿਆ ਨਹੀਂ ਜਾਂਦਾ, ਬਰਾਏ ਕਰਮ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੇ ਜਿਸਮ ਵਿੱਚ ਜਾਨ ਆ ਜਾਏ।
3: ਮੇਰੇ ਭਾਈ, ਤੁਸੀਂ ਆਪਣੀ ਬਿਮਾਰੀ ਦੇ ਬਾਰੇ ਤਫਸੀਲ ਨਹੀਂ ਲਿਖੀ, ਯਾਨੀ ਬਿਮਾਰੀ ਨੂੰ ਕਿੰਨਾ ਅਰਸਾ ਹੋਇਆ ਹੈ, ਇਸ ਤੋਂ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ, ਤੁਹਾਡੀ ਉਮਰ ਕਿੰਨੀ ਹੈ, ਵਗੈਰਾ ਵਗੈਰਾ। ਮੇਰੇ ਭਾਈ, ਬਿਮਾਰੀ ਦੀ ਮੁਕੰਮਲ ਤਫਸੀਲ ਜਾਣੇ ਬਗੈਰ ਮੈਂ ਤੁਹਾਡੇ ਲਈ ਕੋਈ ਵੀ ਦਵਾਈ ਪਾਰਸਲ ਨਹੀਂ ਕਰਾ ਸਕਦਾ, ਲਿਹਾਜ਼ਾ ਮੇਰਾ ਇਹ ਮਸ਼ਵਰਾ ਹੈ ਕਿ ਤੁਸੀਂ ਮੁਕੰਮਲ ਤਫਸੀਲ ਲਿਖੋ ਜਾਂ ਫਿਰ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਕੋਈ ਮੌਜੂਦ ਦਵਾਈ ਤਜਵੀਜ਼ ਕਰ ਦਿਆਂਗਾ, ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ।
2: ਸੁਲੇਮਾਨ ਸਾਹਿਬ, ਤੁਹਾਡੀ ਮੌਜੂਦਗੀ ਸਾਡੇ ਲਈ ਬਿਹਤਰੀਨ ਮਾਲੂਮਾਤ ਦਾ ਸਬਬ ਬਣਦੀ ਹੈ ਅਤੇ ਦਿਲ ਕਰਦਾ ਹੈ ਕਿ ਮਜ਼ੀਦ ਰਹਿਨਮਾਈ ਹਾਸਿਲ ਕਰੀਏ, ਲੇਕਿਨ ਕੀ ਕਰੀਏ, ਵਕਤ ਥੋੜ੍ਹਾ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਤਸ਼ਰੀਫ ਲਿਆਏ ਅਤੇ ਸਾਡੇ ਸਾਹਮਣੇ ਦੇ ਮੇਲਜ਼ SMS ਸਾਨੂੰ ਭੇਜੇ, ਤੁਸੀਂ ਉਹਨਾਂ ਦੇ ਜਵਾਬ ਦਿੱਤੇ, ਤੁਹਾਡਾ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ। ਇਨਾਇਤ ਹੈ ਤੁਹਾਡੀ। ਮੋਹਤਰਮ ਭੈਣ ਭਰਾਓ, ਆਪਣੀ ਸਿਹਤ 'ਤੇ ਮੁਕੰਮਲ ਤਵੱਜੋ ਰੱਖੋ ਅਤੇ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਉਹਦਾ ਇਲਾਜ ਕਰਾਓ ਅਤੇ ਬਿਹਤਰੀਨ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।
0: There's music. एंड देन देयर्स मैजिक वन अबव एफएम 101।

0: ਉਹ ਪਿੰਡ ਵੇ ਤੇਰਾ ਉਹ ਪਿੱਪਲਾਂ ਦੀ ਛਾਂ।
1: ਕਿਆ ਬਾਤ ਹੈ, ਕਿਆ ਬਾਤ ਹੈ, ਛਾ ਗਏ ਛਾ ਗਏ। ਲੈ ਕਾਲ ਬੰਦ ਕਰਤੀ। ਮੈਨੂੰ ਕਿਹਾ ਬਸ ਜੋ ਮੈਂ ਸੁਣਾਉਣਾ ਸੀ ਸੁਣਾਤਾ, ਹੁਣ ਮੈਂ ਕੋਈ ਕਮੈਂਟਸ ਨਹੀਂ ਲੈ ਰਿਹਾ ਕੈਸਾ ਸੁਣਾਇਆ ਕੈਸਾ ਨਹੀਂ। ਬਹਿਰਲ ਅੱਛੀ ਮੈਮਰੀਜ਼ ਆਪਨੇ ਰੀਕਾਲ ਕਰਵਾਈ। ਔਰ ਅੱਜ ਡੋਗਸ ਵਾਈਬਸ ਕਾਇਫਾ ਹਾਲ ਹਾਲ ਬਖੈਰ ਅਲਹਮਦੁਲਿਲਾ ਕਾਇਫਾ। ਅੱਛਾ ਜੀ, ਵੋ ਵੀ ਫਰੀ ਕਾ, ਕਿਆ ਫਰੀ ਕਾ। ਆਇਸ਼ਾ ਸੁਲਤਾਨ, ਅਸਲਾਮ ਵਾਲੇਕੁਮ ਮੈਂਟੋਰ, ਹਮੇਸ਼ਾ ਦੇਰ ਕਰ ਦੇਤੇ ਹੈ, ਕੋਈ ਬਾਤ ਨਹੀਂ, ਹਮੇ ਆਦਤ ਹੋ ਗਈ ਹੈ, ਬਸ ਸ਼ੋ ਹੋਣਾ ਚਾਹੀਏ, ਭਲੇ ਤਾਖੀਰ ਸੇ ਹੋ, ਬਹੁਤ ਸ਼ੁਕਰੀਆ। ਐਮ ਰਜ਼ਾ ਚੌਧਰੀ ਸਾਹਿਬ ਨੇ ਸਲਾਮ ਕੀਆ, ਵਾਲੇਕੁਮ ਅਸਲਾਮ, ਵੈਲਕਮ ਟੂ ਦਾ ਸ਼ੋਅ ਡੀਅਰ ਸਵੀਟ ਆਰ ਜੇ, ਕੈਸੇ ਆਪ, ਐਪ ਖੈਰੀਅਤ ਸੇ ਹੋਂਗੇ, ਅੱਲਾ ਪਾਕ ਸੇ ਦੁਆ ਹੈ, ਆਪ ਹਮੇਸ਼ਾ ਖੁਸ਼ ਰਹੋ, ਸ਼ਾਦੋ ਆਬਾਦ ਰਹੋ। ਸਰ ਥੈਂਕ ਯੂ ਵੇਰੀ ਮੱਚ ਜੀ, ਆਪਕੀ ਇਤਨੀ ਸਾਰੀ ਦੁਆਏ ਆਤੀ ਹੈ, ਬੜੇ ਅੱਛੇ ਲਿਸਨਰ ਹੈ ਹਮਾਰੇ, ਬੜੇ ਪੁਰਾਣੇ ਲਿਸਨਰ ਹੈ, ਔਰ ਇਤਨੀ ਦੁਆਏ ਦੇਤੀ ਹੈ, ਆਪਕਾ ਨੇਕ ਮੁਕੱਦਰ ਬਣੇ, ਆਮੀਨ। ਸ਼ੋ ਹਮੇਸ਼ਾ ਕੀ ਤਰ੍ਹਾਂ ਮਸਤ ਮਸਤ ਹੈ, ਆਪਕੀ ਆਵਾਜ਼ ਜ਼ਬਰਦਸਤ ਹੈ। ਰਜ਼ਾ ਭਾਈ ਕਾਪੀ ਪੇਸਟ ਤਾਂ ਨਹੀਂ ਮਾਰਿਆ, ਸ਼ਮਸੀ ਲਿਸਨਰ ਰੇਡੀਓ ਕਲੱਬ ਕੀ ਤਰਫ ਸੇ ਸੁਣ ਰਹੇ ਹੈ, ਥੈਂਕ ਯੂ ਵੇਰੀ ਮੱਚ। ਔਰ ਸਰ ਹੈਂਡਸਮ ਹੋਣੇ ਕੀ ਵਜ੍ਹਾ ਬਤਾਏ, ਆਪ ਲੋਕੋਂ ਕੀ ਬੇਇਨਤਹਾ ਮੁਹੱਬਤ ਹੈ, ਯਕੀਨ ਜਾਣੇ, ਔਰ ਇਤਨੀ ਮੁਹੱਬਤ ਹੈ, ਇਸ ਮੁਹੱਬਤ ਕੀ ਵਜ੍ਹਾ ਸੇ ਸਿਆਪੇ ਵੀ ਪੜ ਜਾਤੇ। ਅੱਛਾ ਜੀ, ਐਨਰਜੈਟਿਕ ਸ਼ੋ, ਮਾੜਾ ਮਾੜਾ ਐਨਰਜੈਟਿਕ ਸ਼ੋ ਕਰਤੇ ਹੈ, ਕੋਸ਼ਿਸ਼ ਕਰਤੇ ਹੈ, ਕੁਆਲਿਟੀ ਇਜ਼ ਮੋਰ ਇੰਪੋਰਟੈਂਟ ਦੈਨ ਕੁਆਂਟਿਟੀ, ਇਹ ਕਿਸ ਸੈਂਸ ਮੈਂ ਬਾਤ ਕੀ ਆਪਨੇ। ਅੱਛਾ, ਨੁਮਾਨ ਨਜ਼ੀਰ ਹੈ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਭਾਈ, ਕੈਸੇ ਹੈ ਆਪ, ਹਮੇਸ਼ਾ ਕੀ ਤਰ੍ਹਾਂ ਹੈਪੀ ਰਹੋ, ਆਈ ਲਵ ਯੂ ਸ਼ੋ, ਬਾਕੀ ਆਪਕੀ ਪੂਰੀ ਟੀਮ ਕੋ ਸਲਾਮ। ਭਾਈ ਮੈਨੇ ਨਮਾਜ਼ ਪੜ੍ਹ ਕੇ ਆਪਕੇ ਪਾਸ ਹਾਜ਼ਰੀ ਦੀ ਹੈ, ਬਹੁਤ ਸਾਰੀ ਦੁਆਏ ਹੈ, ਅੱਲਾ ਭਾਈ ਸਵੀਟ ਅਸਦ ਰਾਜਾ ਕੇ ਲਈ, ਲਾਡੋ ਰਾਣੀ, ਥੈਂਕ ਯੂ ਵੈਰੀ ਮੱਚ ਲਾਡੋ, ਆਪਕਾ ਬਹੁਤ ਸ਼ੁਕਰੀਆ, ਇਤਨਾ ਪਿਆਰਾ ਆਪਨੇ ਮੈਸੇਜ ਕੀਆ, ਜਸ ਲਵ ਇਟ। ਐਨੀਵੇਜ਼ ਆਈ ਐਮ ਟੇਕਿੰਗ ਕਾਲਸ ਐਂਡ 042-111-0101 ਕਾਲ ਪੇ ਕਾਲ ਕਰੇ ਮੁਝੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ, ਕੌਣ ਹੈ ਹਮਾਰੇ ਸਾਥ? ਇਜਾਜ਼ ਸਾਹਿਬ, ਕੈਸੇ ਹੈਂ ਆਪ?
2: ਅਲਹਮਦੁਲਿਲਾ, ਮੈਂ ਠੀਕ ਹਾਂ, ਤੁਸੀਂ ਠੀਕ ਹੋ?
1: ਹਾਂਜੀ, ਮੈਂ ਵੀ ਠੀਕ ਹਾਂ।
2: ਇਸ ਨੂੰ ਮੈਂ ਉਸੇ ਜਗ੍ਹਾ ਦੀ ਜਿੱਥੇ ਪਿਛਲੇ ਹਫ਼ਤੇ ਸੀ
1: ਜੀ,
2: ਮੈਂ ਉਸੇ ਜਗ੍ਹਾ ਤੇ ਬਹਿ ਕੇ ਕਾਲ ਕਰ ਰਿਹਾ ਜਿੱਥੇ ਪਿਛਲੇ ਹਫ਼ਤੇ ਬੈਠਾ ਹੋਇਆ।
1: ਅੱਛਾ, ਉਹ ਤਾਂ ਪਿਛਲੇ ਹਫ਼ਤੇ ਤੇ ਹਿੱਲੇ ਹੀ ਨਹੀਂ ਉੱਥੋਂ। ਮੈਂ ਬੈਠ ਗਈ ਹਾਂ ਤੇਰੇ ਰਾਹ ਮੈਂ, ਪਲਕੇ ਵਿਛੀ ਹੋਈ ਹੈ ਤੇਰੀ ਰਾਹ ਮੈਂ, ਤੂੰ ਆਏ ਜਾਂ ਨਾ ਆਏ।
2: ਮੇਰੇ ਤੋਂ ਡੌਕਸ ਬਾਈ
1: ਜੀ,
2: ਜਿਹੜੇ ਮੇਰੇ ਤੋਂ ਪਹਿਲੇ ਕਾਲਰ ਆਏ ਸੀ
1: ਜੀ,
2: ਮੇਰਾ ਖਿਆਲ ਹੈ ਸਿਰਫ ਸਾਡਾ ਦਿਲ ਲਾ ਰਹੇ ਸੀ, ਲੇਕਿਨ ਇਹੋ ਜਿਹਾ ਕੰਮ ਕੋਈ ਨਹੀਂ ਹੈਗਾ ਹੁਣ,
1: ਨਹੀਂ ਹੈ ਨਾ?
2: ਨਹੀਂ,
1: ਉਹ ਮੈਂ ਵੀ ਆਪਣੇ ਪਿੰਡ ਜਾਣਾ ਨਾ ਜੀ, ਵੈਨ ਆਈ ਗੋ ਟੂ ਮਾਈ ਵਿਲੇਜ, ਜਬ ਮੈਂ ਵਹਾਂ ਜਾਤਾ ਹੂੰ, ਵਹਾਂ ਪੇ ਐਸਾ ਕੋਈ ਚੱਕਰ ਨਹੀਂ ਹੈ, ਵਹਾਂ ਪੇ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ,
2: ਨਾਲ ਹਾਲਾ ਸ਼ੁਰੂ ਦੇ ਰਹੇ ਬੱਲੇ
1: ਬੱਲੇ। ਵੈਸੇ ਕੋਕਲਾ ਛਪਾਕੀ ਖੇਲਿਆ ਕਦੀ?
2: ਉਹ ਨਿੱਕੇ ਹੁੰਦੇ ਬੜੇ ਚਿੱਤਰ ਖਾਦੇ
1: ਹੈ ਨਾ, ਬਾਂਦਰ ਕਿੱਲਾ ਵੀ ਖੇਲਿਆ।
2: ਮੈਂ ਕਹਿੰਦਾ ਉਹ ਬਾਂਦਰ ਕਿੱਲੇ ਤੋਂ ਗੱਲ ਯਾਦ ਆ ਗਈ, ਸਕੂਲ ਪੜ੍ਹਦੇ ਸੀ ਨਾ,
1: ਹਾਂ ਹਾਂ,
2: ਤੇ ਕਿੱਲਾ ਠੋਕ ਲੈਣਾ, ਆਲੇ ਦੁਆਲੇ ਜੁੱਤੀਆਂ ਲਾ ਲੈਣੀ, ਇਹ ਕੱਪੜਾ ਬੰਨ ਲੈਣਾ।
1: ਮੈਂ ਕਹਿ ਰਿਹਾ ਮੈਨੂੰ ਸਭ ਤੋਂ ਭੈੜਾ ਕੰਮ ਬਾਂਦਰ ਬਣਨਾ ਲੱਗਦਾ ਸੀ, ਛਿੱਤਰ ਬਹੁਤ ਪੈਂਦੇ ਨੇ, ਤੋਬਾ ਤੋਬਾ, ਬਹੁਤ ਮਾਰਦੀ ਦੁਨੀਆ, ਓਏ ਹੋਏ ਹੋਏ ਹੋਏ, ਬਹੁਤ ਮਾਰਦੀ। ਔਰ ਸ਼ਹਿਰ ਸ਼ਹਿਰ ਆਉਣਾ ਨਾ ਜੀ, ਸ਼ਹਿਰ ਆ ਕੇ ਮੈਂ ਦੋਸਤਾਂ ਨੂੰ ਕਹਿਣਾ, ਯਾਰ ਉੱਧਰ ਨਾ ਉਹ ਪਟਾਖੇ ਚਲਾਏ ਮੈਨੇ, ਉੱਧਰ ਸਾਡੇ ਉਹ ਲਫ਼ਜ਼ ਯੂਜ ਕਰਦੇ ਸੀ ਮੱਟੀ ਮੱਟੀਆਂ, ਮੈਂ ਉਹਨਾਂ ਨੂੰ ਕਹਿੰਦਾ ਮੱਟੀਆਂ ਚਲਾਈਆਂ, ਉਹਨਾਂ ਕਿਹਾ ਮੱਟੀ ਕੀ ਹੁੰਦਾ ਹੈ, ਮੱਟੀ ਤੋਂ ਮਿੱਟੀ ਹੁੰਦੀ ਹੈ, ਮਿੱਟੀ ਕੌਣ ਚਲਾਤਾ ਹੈ? ਮੈਂ ਕਹਿੰਦਾ ਨਹੀਂ ਮਿੱਟੀ ਨਹੀਂ, ਮੱਟੀ ਮੱਟੀ ਮੱਟੀ। ਉਹ ਫਿਰ ਮੈਂ ਸਮਝਾਉਣਾ, ਉਹ ਕਲਮ ਜੋ ਹੋਤੀ ਹੈ ਉਸਕੇ ਐਂਡ ਵਾਲਾ ਹਿੱਸਾ ਕੱਟ ਹੈ ਜਿਸਮੇਂ ਜੋੜ ਹੋਤਾ ਹੈ, ਉਸਕੇ ਅੰਦਰ ਪਟਾਸ ਭਰ ਕੇ ਫਿਰ ਉਹ ਚਲਾਤੇ, ਉਹ ਜਿਵੇਂ ਉਹ ਪਟਾਕਾ ਨਹੀਂ ਚੂਹੇ ਆ ਰਹੇ ਜਾਂਦਾ, ਉਹ ਮੈਂ ਚੱਲਦੀ ਹਾਂ, ਉਹ ਰੈਕਲਾ ਤੇ ਹੋਰ ਚੀਜ਼ ਹੈ ਜੀ, ਰੈਕਲਾ ਤੇ ਉਹ ਪੂਰਾ ਲੋਹੇ ਦਾ ਬਣਾ ਕੇ ਵਿੱਚ ਪਟਾਸ ਭਰ ਕੇ ਕੰਨ 'ਚ ਮਾਰੀਦਾ ਨਾ ਠਾ, ਹੈ ਨਾ? ਆਖਰੀ ਦਫਾ ਆਪ ਕਬ ਰੋਏ ਥੇ ਦੱਸ ਦਿਓ। ਰੋਨੇ ਸੇ ਗਮੇ ਦਿਲ ਕਾ ਗੁਜ਼ਾਰਾ ਨਹੀਂ ਹੋਤਾ, ਹਰ ਰਸ਼ਕ ਮੁਹੱਬਤ ਕਾ ਸਹਾਰਾ ਨਹੀਂ ਹੋਤਾ, ਬਤਾਏ ਕਬ ਰੋਏ ਥੇ।
2: ਮੇਰਾ ਬੇਟਾ, ਮੈਂ ਦੱਸ ਨਾ ਤੁਹਾਨੂੰ, ਮੇਰਾ ਨਾ ਬੇਟਾ ਨਾ ਇੱਕ ਦਿਨ ਗੱਲ ਕਰ ਰਿਹਾ ਸੀ ਤੁਹਾਡੇ ਸ਼ੋਅ ਸੀ।
1: ਅੱਛਾ ਜੀ।
2: ਉਹਦੀ ਵਜ੍ਹਾ ਨਾਲ ਤੁਸੀਂ ਆਪਣੇ ਨਾ ਉਹ ਗੱਲ ਕਰ ਰਹੇ ਸੀ ਆਪਣੀ ਵਾਲਦਾ ਮੁਹਤਰਮਾ ਦੀ, ਜਦੋਂ ਤੁਸੀਂ ਪੈਦਾ ਹੋਏ ਤੁਹਾਡਾ ਰੰਗ ਕਾਲਾ,
1: ਮੇਰਾ ਹੁਣ ਵੀ ਕਾਲਾ ਹੀ ਹੈ, ਥੋੜਾ ਜਿਹਾ ਫਰਕ ਆ ਗਿਆ।
2: ਉਹ ਮੇਰੀ ਮਾਂ ਬਾਪ ਦੇ ਵਿੱਚ ਬਹਿ ਕੇ ਰੋਂਦੀ ਹੈ, ਸਹੇਲੀਆਂ ਕਹਿੰਦੀ ਏਡਾ ਕਾਲਾ।
1: ਹਾਂਜੀ,
2: ਉਹਨਾਂ ਜੀ ਮੈਨੂੰ ਦੱਸ ਰਿਹਾ ਕਹਿੰਦਾ ਅਬੂ ਜਿਹੜਾ ਭਾਈ ਉਹ ਦਿਨ ਗੱਲ ਕਰ ਰਿਹਾ ਸੀ ਉਹ ਨੀ ਆਉਂਦਾ ਰੇਡੀਓ ਤੇ, ਇੱਜ਼ਤ ਨਾ ਰਹਿ
1: ਕਹਿੰਦਾ ਉਹ ਕਾਲਾ ਆਉਂਦਾ ਹੈ।
2: ਦੁਬਾਰਾ ਕਹਿੰਦਾ ਉਹ ਕਹਿੰਦੇ ਸੀ ਮੇਰੀ ਮਾਂ ਬਾਪ ਦੇ ਵਿੱਚ ਬਹਿ ਕੇ ਰੋਂਦੀ ਹੈ, ਮੈਂ ਕਿਹਾ ਉਹ ਤੇਰਾ ਭਲਾ ਹੋ ਜੇ, ਮੈਂ ਕਿਹਾ ਤੈਨੂੰ ਯਾਦ ਹੈ, ਕਹਿੰਦਾ ਉਹਦੇ ਛੱਤ ਤੇ ਬਹਿ ਕੇ ਨੀ ਸੁਣਦੇ।
1: ਬਿਲਕੁਲ ਸਹੀ ਹੈ, ਬਿਲਕੁਲ ਸਹੀ ਸਰ, ਥੈਂਕ ਯੂ ਵੈਰੀ ਮੱਚ ਫੋਰ ਯੂਰ ਕਾਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ, ਅਸਲਾਮ ਵਾਲੇਕੁਮ। ਕਾਲ ਪਰ ਬਾਤ ਕਰਤੇ ਕਰਤੇ ਮੁਝੇ ਖਿਆਲ ਹੀ ਨਹੀਂ ਰਹਾ, ਖਬਰੇ ਨਿਕਲ ਗਈ। ਆਈ ਆਰ ਦਿਸ ਇਜ਼ ਰੀਅਲੀ ਸੈਡ, ਆਈ ਸ਼ੁਡਨਟ ਹੈਵ, ਆਈ ਸ਼ੁਡਨਟ ਹੈਵ। ਸ਼ਾਹ ਸਾਹਿਬ ਖਬਰੇ ਗੁਜ਼ਰ ਗਈਆਂ, ਆਪਨੇ ਵੀ ਯਾਦ ਨਹੀਂ ਕਰਾਇਆ, ਮੈਨੂੰ ਤਾਂ ਖਿਆਲ ਹੀ ਨਹੀਂ ਆਇਆ। ਐਨੀਵੇਜ਼ ਜੀ, ਥੈਂਕ ਯੂ ਵੈਰੀ ਮੱਚ ਫੋਰ ਦੀਸ ਬਿਊਟੀਫੁਲ ਕਾਲ ਜੀ, ਬਹੁਤ ਸ਼ੁਕਰੀਆ। ਔਰ ਕਮਲ ਕਮਲ ਨਾਜ਼ ਨੇ ਵੋ ਮੁਝੇ ਸ਼ੇਰ ਲਿਖ ਕੇ ਭੇਜਾ ਜੋ ਹਮਾਰੇ ਉਸਤਾਦ ਮੁਹਤਰਮ ਅਕਸਰ ਹਮੇ ਸੁਣਾਇਆ ਕਰਤੇ ਥੇ, ਨਹੀਂ ਯੇ ਔਰ ਹੈ। ਵੋ ਤੋ ਹਮੇ ਸੁਣਾਇਆ ਕਰਤੇ ਥੇ ਨਾ, ਇਸ ਸ਼ਰਤ ਪੇ ਖੇਲੂੰਗੀ ਪਿਆ ਪਿਆਰ ਕੀ ਬਾਜ਼ੀ, ਜੀਤੂ ਤੋ ਤੁਝੇ ਪਾਊਂ ਹਾਰੂੰ ਤੋ ਮੈਂ ਤੇਰੀ। ਇਹਨਾਂ ਨੇ ਲਿਖਿਆ ਹੈ, ਮੈਂ ਆਜ ਵੀ ਸ਼ਤਰੰਜ ਅਕੇਲੇ ਖੇਲਤਾ ਹੂੰ ਕਿਉਂਕਿ ਦੋਸਤੋਂ ਕੇ ਖਿਲਾਫ ਚਾਲ ਚੱਲਣਾ ਮੁਝੇ ਨਹੀਂ ਆਤਾ। ਸ਼ਾਇਰੀ ਕੀ ਹੱਦ ਤੱਕ ਤੋ ਅੱਛਾ, ਬਾਕੀ ਸਾਰੇ ਚੱਲ ਜਾਤੇ ਹੈ। ਫਰਾ ਅਫਜ਼ਾਲ ਕਹਤੀ, ਡੋਗਸ ਯੂ ਡਿਜ਼ਰਵ ਲੋਟਸ ਆਫ ਰਿਸਪੈਕਟ, ਆਪ ਬਹੁਤ ਹੀ ਅੱਛੇ ਹੈ ਮਾਸ਼ਾ ਅੱਲਾਹ, ਥੈਂਕ ਯੂ ਵੈਰੀ ਮੱਚ, ਆਪਕੋ ਲਗਤਾ ਹੈ ਲੇਕਿਨ ਐਸੀ ਬਾਤ ਨਹੀਂ ਹੈ। ਹਾਏ ਜੀ ਓਕੇ, ਤਾਰਾ ਮਸੂਦ ਸਾਹਿਬ ਆ ਗਈਆਂ, ਇਸਲਾਮ ਕੀ ਵਾਲੇਕੁਮ ਅਸਲਾਮ। ਆਬਿਸ਼ ਦਰਤਾਸ਼, ਔਖਾ ਔਖਾ ਸਾ ਲਿਖ ਕੇ ਭੇਜ ਦਿੱਤੀ ਹੈ, ਮੈਂ ਪੜ੍ਹਤਾ ਹੂੰ ਅਭੀ ਤਸੱਲੀ ਸੇ। ਅੱਛਾ ਤੋ ਵੋ ਤਸਖੀਰ ਨਹੀਂ ਹੋਤਾ ਕਿਸੀ ਸੇ, ਯੇ ਬਾਤ ਹੈ ਤੋ ਆਸ ਅਹਿਬਾਬ ਲਗੀ ਸ਼ਰਤ। ਅੱਛਾ ਇਸਕੋ ਪੜ੍ਹਤੇ ਹੈ, ਤਸੱਲੀ ਸੇ ਪੜ੍ਹੂੰਗਾ, ਮਜ਼ੇਦਾਰ ਚੀਜ਼ ਲੱਗ ਰਹੀ ਹੈ ਪੜ੍ਹਨੇ ਵਾਲੀ, ਇਸਕਾ ਤਸਲਸਲ ਖਰਾਬ ਨਾ ਹੋ ਵਰਨਾ ਬਾਅਦ ਮੈਂ ਆਪਕਾ ਇਤਨਾ ਲੰਬਾ ਮੈਸੇਜ ਆਇਆ ਹੋਤਾ, ਸਾਰੀ ਸ਼ਾਇਰੀ ਕਾ ਵਜ਼ਨ ਆਪ ਖਰਾਬ ਕਰ ਦਿੱਤੇ ਹੈ ਨਾ, ਮੈਂ ਆਰਾਮ ਸੇ ਪੜ੍ਹਤਾ ਹੂੰ। ਅੱਛਾ ਜੀ, ਔਰ ਅਰਬਾਬ ਹੈ ਸਰ, ਅੱਜ ਤੁਸੀਂ ਬਚਪਨ ਦੀਆਂ ਬਾਤਾਂ ਸੁਣਾਓ, ਟੋਪਿਕ ਨਹੀਂ ਯਾਰ, ਮੇਰੇ ਸੇ ਪੁੱਛੇਂਗੇ ਤੋ ਸੁਣਾਊਂਗਾ, ਐਸੇ ਨਹੀਂ ਕਾਲ ਕਰੇ 0422111001, 0412111001, ਇਸ ਪਰ ਆਪ ਮੁਝੇ ਕਾਲ ਕਰ ਸਕਦੇ ਔਰ ਆਪ ਮੁਝੇ ਪੁੱਛੇ ਜੋ ਪੁੱਛਣਾ ਹੈ, ਔਰ ਇਸਕੇ ਇਲਾਵਾ ਆਪ ਮੁਝੇ ਮੈਸੇਜ ਕਰ ਸਕਦੇ ਹੈ, ਐਨੀਥਿੰਗ ਇਫ ਯੂ ਵਾਂਟ ਟੂ ਸ਼ੇਅਰ ਅਬਾਊਟ ਯੋਰ ਕਿੱਸਾ ਯੋਰ ਕਹਾਣੀ। ਆਖਰੀ ਦਫ਼ਾ ਕਬ ਰੋਏ ਥੇ, ਵੈਸੇ ਮੇਰੇ ਜ਼ਹਿਨ ਮੇਂ ਇਹ ਪਤਾ ਨਹੀਂ ਕਹਾਂ ਸੇ ਇਹ ਆਈਡੀਆ, ਕਹਾਂ ਸੇ ਇਹ ਥਾਟ ਆਇਆ, ਬਟ ਦੇਰ ਮਸਟ ਬੀ ਸਮਥਿੰਗ, ਆਪਕੇ ਮੇਰੇ ਜ਼ਹਿਨ ਮੇਂ ਕੋਈ ਵੀ ਚੀਜ਼ ਆਤੀ ਹੈ ਨਾ, ਹਮੇ ਹਮਾਰੇ ਜਬ ਵੈਨ ਆਈ ਵਾਜ਼ ਸਟਾਰਟਿੰਗ ਐਂਡ ਗੈਟਿੰਗ ਥਰੂ ਆਲ ਦੀਸ ਪ੍ਰੋਸੈਸਿਸ ਐਂਡ ਆਈ ਵਾਜ਼ ਲਰਨਿੰਗ ਅਬਾਊਟ ਹਿਊਮਨ ਬਿਹੇਵੀਅਰ, ਖਾਸ ਤੌਰ ਪਰ ਇਹ ਜੋ ਆਪਕੇ ਅੰਦਰ ਰੂਹਾਨੀ ਕਿਸਮ ਕੀ ਵਾਰਦਾਤਾਂ ਚੱਲ ਰਹੀ ਹੋਤੀ ਹੈ, ਇਸ ਪਰ ਹਮਾਰੇ ਉਸਤਾਦ ਮੁਹਤਰਮ ਬਤਾਇਆ ਕਰਤੇ ਥੇ, ਤੁਮੇ ਜੋ ਖਿਆਲ ਆਤੇ ਹੈ ਬੇਮਕਸਦ ਖਿਆਲ ਨਹੀਂ ਆਤੇ, ਔਰ ਖਾਸ ਤੌਰ ਪਰ ਅਚਾਨਕ ਸੇ ਯੂੰ ਬੈਠੇ ਹੋਏ ਕਿਸੀ ਐਸੇ ਸ਼ਖਸ ਕਾ ਯਾਦ ਆ ਜਾਣਾ ਜੋ ਇੱਕ ਅਰਸੇ ਸੇ ਤੁਹਾਰੀ ਜ਼ਿੰਦਗੀ ਮੇਂ ਹੋ ਹੀ ਨਾ, ਜਿਸ ਸੇ ਨਾ ਕੋਈ ਰਾਬਤਾ ਹੋ ਨਾ ਕੋਈ ਕਨੈਕਸ਼ਨ ਹੋ, ਕਿਸੀ ਵੀ ਤਰ੍ਹਾਂ ਸੇ ਆਪਕੇ ਸਾਥ ਕਨੈਕਸ਼ਨ ਮੇਂ ਨਾ ਹੋ, ਬਟ ਸਡਨਲੀ ਆਪਕੋ ਉਸਕਾ ਖਿਆਲ ਆਏ, ਤੋ ਫਿਰ ਵੋ ਕਹਿਤੇ ਥੇ ਇਸਕਾ ਮਤਲਬ ਯੇ ਹੈ ਸ਼ਿੱਦਤ ਸੇ ਵੋ ਸ਼ਖਸ ਤੁਮੇ ਯਾਦ ਕਰਤਾ ਹੈ। ਔਰ ਫਿਰ ਇਸੇ ਪ੍ਰੈਕਟੀਕਲੀ ਹਮਨੇ ਕਰਕੇ ਦੇਖਾ ਵੀ, ਆਪ ਸਮ ਟਾਈਮ ਕਿਸੀ ਕੇ ਬਾਰੇ ਮੇਂ ਸੋਚਤੇ ਹੈ ਔਰ ਬੜੀ ਸ਼ਿੱਦਤ ਸੇ ਸੋਚਤੇ ਹੈ, ਉਸਕੀ ਕਾਲ ਆ ਜਾਤੀ ਹੈ, ਜਹਾਂ ਪੇ ਆਪਕੀ ਫੀਲਿੰਗਸ ਵਿਦਾਊਟ ਐਨੀ ਸੈਕਿੰਡ ਥਾਟ ਹੋ ਨਾ, ਵਹਾਂ ਪੇ ਉਸਕੀ ਕਾਲ ਯਾ ਮੈਸੇਜ ਆ ਜਾਏਗਾ, ਔਰ ਆਪ ਬਿਲਕੁਲ ਕਹਤੇ ਹੈ ਯਾਰ ਅਭੀ ਮੈਂ ਤੁਹਾਰੇ ਬਾਰੇ ਮੇਂ ਸੋਚ ਰਹਾ ਥਾ, ਅਭੀ ਤੁਹਾਰੇ ਬਾਰੇ ਮੈਂ ਸੋਚ ਰਹੀ ਥੀ। ਇਹ ਆਪਕੇ ਖਿਆਲ ਕੀ ਤਾਕਤ ਹੈ, ਔਰ ਇਹ ਤਾਕਤਾਂ ਆਪਕੋ ਲੀਏ ਜਾਤੀ ਹੈ, ਸੋ ਆਈ ਬਿਲੀਵ ਯਹਾਂ ਪੇ ਵੀ ਕੁਛ ਤੋ ਹੈ, ਕੁਛ ਤੋ ਹੋਗਾ। जो ये ख्याल आया है अचानक से मेरे अंदर कि कुछ तो है। एनीवेज निमल हैं, यौम आज़ादी पे एक बच्ची बहुत याद आई, कैद जिंदान से जो आज़ाद ना हो पाई। अरे हाय निमल, क्या याद करा दिया तुमने। ये SMS शामिल कर रहा हूँ 4471 के। सलाम मोहब्बत, कैसे हैं आप? मैं ठीक हूँ। बहुत हसीन सूरत थी, ठीक होंगे आप? आप तो कमाल ही कर देती हैं। 14 अगस्त पे बहुत बहुत सज रहे थे, मैंने कई बार आयतल कुर्सी पढ़ी, आपकी नज़र उतारी, आपके खूबसूरत स्माइल, चमकती आंखें, प्यारा चेहरा और आपकी हर हर अदा, हाय अल्लाह। इतनी तारीफ तो लड़कियों की जाती है, बंदों की कौन करता है वैसे, लेकिन आपकी मोहब्बत है। अल्लाह पाक आपको अपने हिफ्ज़-ओ-अमान में रखे, आपको लंबी ज़िंदगी दे। प्यारी सूरत, हसीन गुफ्तगू और इतनी प्यारी आवाज़, बहुत बहुत प्यार है आपके लिए। हाय, कोई इतना प्यारा कैसे हो सकता है? यही तो मैं कहता हूँ, अपने लिए नहीं कहता, कोई इतना प्यारा कैसे हो सकता है, सारे का सारा कैसे हो सकता है, है ना, है ना खूबसूरत बात। क्या खूबसूरत लिख दिया लिखने वाले ने। यहाँ पे कुछ मैं आपको सुना ही ना दूँ, मैं अपनी सुनाई जा रहा हूँ, या कॉल ले लेते हैं जी, कॉल्स करें, कॉल लेते हैं। अस्सलाम वालेकुम जी। हेलो, अस्सलाम
3: वालेकुम।
1: वालेकुम अस्सलाम। कौन है हमारे साथ? मोहम्मद इरफान साहब ने भी हमें ज्वाइन किया है। वालेकुम अस्सलाम, कैसे हैं इरफान जी? मेरे साथ कौन है कॉल पे? ओके, कैसी हैं? सायरा बताया आपने नाम।
3: जी जी जी।
1: ओके, कैसी हैं मैडम? आप खैरियत से?
3: अल्हम्दुलिल्लाह, अल्लाह का शुक्र।
1: मैडम लास्ट टाइम कब रोई हैं आप? हेलो।
3: जी जी जी
1: जी, रोई भी हैं या याद नहीं?
3: रोती हूँ बेशुमार,
1: है ना, मजा आता है रोने का।
3: अकेले सजदे में या हाथ उठा के रोने का, होता है कितना मजा आता है, जब बिल्कुल अकेले तनहा हो, घर घरा के रोना, और वो क्या सुकून होता उसके बाद,
1: है ना।
3: बहुत रोते, बहुत।
1: मैं अक्सर आजकल पिछले कोई हफ्ते दो से ना, जब अकेला बैठता हूँ तो मुझे एक थॉट हिट करता है, आई डोंट नो ये सबको हिट करता है या नहीं, कहीं ना कहीं लेकिन करता तो होगा। मैं सोचता हूँ जो आज का दिन था, या आज के जो ये अय्याम हैं, ये गिनती के 4-5, ये जब गुजर जाएंगे तो फिर इनको सोच के मुझे रोना आएगा। बाकी तो और बहुत सारी चीज़ें हैं ही, लेकिन जो जो आज के अय्याम हैं ये गुजर जाएंगे, जब मैं आज जो कुछ कर सकता हूँ वो कर नहीं पाऊँगा, तो मुझे कितना रोना आएगा। ये जो खूबसूरती नज़र आती है, जो अच्छी लगती है, कल इसका होना ना होना मेरे लिए बेमानी हो जाएगा, मुझे बहुत रोना आएगा। कल जब मैं यहाँ पे नहीं हूँगा, मुझे कभी कभी लगता है यहाँ से जाने के बाद भी शायद मैं इस सारी दुनिया को देख पाऊँगा तो भी मुझे रोना आएगा। लेकिन फिर एक और थॉट आता है, उसे 76 पै रहे होने ने रोन का मौका नहीं लगना।
3: अल्लाह करे ऐसा हो, जब इंसान होता है ना जिस दुनिया में होता है, तब भी अपनी बख्शिश के लिए खुदा ताला से दुआ मांगता है। तो मैं तो ये कहती हूँ आपको, मैं बताऊँ कि मैं अकेली होती हूँ, ना अम्मी है ना अबू है, कोई भी नहीं है, और है भी मैं मैट्रिक में थी तो टाइफाइड की वजह से मैं टोटल ब्लाइंड हो चुकी हूँ। तो मैं ये होता है कि जब ये होता है तो अपने ये कहती हूँ, या अल्लाह सारे गुनाह माफ करके नेक सारे मोमन लोगों के साथ में मुझे खड़ा करना।
1: आमीन आमीन आमीन। बहुत अच्छी दुआ है, बहुत अच्छी दुआ है।
3: जब कोई जिंदा भी है तब भी, इस दुनिया में हम हैं तब भी, क्या पता हमारे बाद जाने के बाद कोई दुआ करने वाला होगा या नहीं।
1: सही बात है, सही बात है।
3: तो अच्छा लगता है, बहुत से आप जैसे बहुत से ऐसे आदमी आते हैं, उनकी बातें जब सुनते हैं ना तो उसके बाद भी हम सोचते हैं। बात यह है कि जो अच्छी बात की जाती है आपके स्टेशन पे, रेडियो में, जितने भी आज हम सब उन अच्छी बात पे अमल करें तो दुनिया में हम ऐसे ना रोने।
1: ठीक है, और ये भी दुआ किया करें, ये जो आरजे आप जैसे जो आते हैं ना, जो मेरे जैसे, कहा करें अच्छी बातें जो आप करते हैं ना, खुद भी इन पे अमल किया करें।
3: नहीं करते नहीं,
1: हमें खुद भी अमल करने की बहुत जरूरत है।
3: जब इंसान खुद अमल करता है, वो बात कहता है, तो उसकी बात पे अगले भी अमल करते हैं। अल्लाह ताला आपको जज़ाए खैर दे, अल्लाह ताला आपके खास फजल करे, खास फजल करे। तो बस अच्छा लगता है, जागते हैं थोड़ा सा आपके साथ हो जाता है।
1: थैंक यू,
3: सुन रहे हैं आपको तो
1: बहुत सारी दुआएं आपके लिए, और आप मेरे लिए करें मैं आपके लिए करूं। मेरे उस्ताद मोहतरम ने यही सिखाया कि जब आपको लगे ना यार मामलात कुछ ज़्यादा ख़राब होते जा रहे हैं, मेरी नहीं सुनी जा रही, तो आप उनके लिए दुआ करना शुरू करें जो आपके इर्द गिर्द हैं। तो वो जो ऊपर बैठा है ना, उसे आपकी हाजतों का पता है, वो आपकी हाजतों का खुद से ख्याल करेगा। सो लेट्स डू दिस। अपना बहुत सारा ख्याल रखें सायरा, थैंक यू वेरी मच। And she was Saira from Islamabad. और मरीना बिलाल ने हमें ज्वाइन किया। डॉक्स, आपके और लिसनर की दुआओं की ज़रूरत है, बहुत सारी दुआएं आपके लिए मरीना जी, अल्लाह आपके लिए आसानी करे। और टॉपिक तुसी लब भी लेता है जनाब, नहीं मैं तो लभन की कोशिश कर रहा। मोहम्मद इरफान मैसेज इन्होंने किया, सादिया हूँ मैं, हमारे में लड़कियों के नाम की आई डी नहीं बनती। ओके फिर ठीक है, ठीक है। गुलाब, आप कब रोए थे आखिरी बार? मैं क्यों बताऊं, मैंने सवाल पूछा है, आप मास्टर से थोड़ी पूछते हैं, मास्टर तो सवाल आज पूछ रहा है आप बताएंगे। रजा आलम कह रहे हैं अस्सलाम वालेकुम सर, आप खैरियत से हैं? खुश रहें, सलामत रहें, लव यू टू ब्रो। और लाहौर का मौसम कैसा है? वैसे का वैसा ही है, यकीन करें। सैयद मोहम्मद अली ज़िया, 14 अगस्त को शो ज़बरदस्त था आप का विद इन टर्न्स, और आपका डांस भी देखा मोटू पतलू के साथ अच्छा यार ओके यहाँ पे गाना लगाते हैं यार, गाना सुने, मेरी तो सुनते ही रहते हैं आप। एंजॉय द नंबर, आई विल कैच यू बैक, एंड यस आई विल बी टेकिंग कॉल्स, बैक टू बैक कॉल्स लेंगे आपके साथ 12 बजे तक। राज्य के कॉल्स करें, मुझे सारे गिले उतारते हैं, कोशिश करें जरा कॉल फिर मुख्तसर करें ताकि बाकी लोगों को भी मौका मिल सके। दिस इज आरजे डॉक्स एंड यू कैन कॉल मी 0421100101। जिंदगी ज़रूरी नहीं कि हर लम्हा बा मकसद ही मानी लेकर चलती रहे, कभी कभी आप यूं ही कुछ काम करते हैं जहां पे आपको लगता है बस ये काम कर लेना चाहिए, इसका दिल है, जिस तरह आज के शो में मेरा आना, मौजू तो ऐसा सच नहीं था, दो ब्लैंक नहीं हूँ मैं, लेकिन कुछ बातें होती हैं जो आप माइक पे नहीं कर पाते, ब्लैंक तो नहीं होते आप, यू ऑलवेज हैव समथिंग। कुछ लोग आपसे पूछते हैं बोलते क्यों नहीं, बोलते हैं, आपके पास बहुत सारे मौजू होते हैं बोलने के लिए, लेकिन कुछ बातें आप लोगों के सामने नहीं करना चाहते, नहीं करते, मुनासिब नहीं लगता, तो फिर वो बातें इंसान करता है जो सारे सुनना चाहें। तो आप बात करें, मैं आज आपके सुनता हूँ, जो दिल करता है यार बात करें, कॉल करें 0422111001। कोई सवाल, कोई क्यूरी, एनीथिंग। और रोना तो मैं पूछ रहा हूँ महज सिलाने के लिए, टटोलने के लिए आपका अंदर, मेरा अंदर, क्योंकि रोने का मतलब पता क्या है, व्हेन यू टेल समवन कि हाँ जी मैं रोता हूँ या रोती हूँ, इट मीन्स यू फील, व्हेन यू फील, इससे बड़ी और कोई चीज़ नहीं, आपके अंदर एहसास मौजूद है, इससे अच्छी और कोई चीज़ नहीं है, अब बस कर दो यार और इसके अलावा अगर आपके पास इंटरनेट की रसाई नहीं है तो आप मुझे SMS कर सकते हैं, अपने मोबाइल के राइट मैसेज ऑप्शन में जाइए, 101 लिखें, स्पेस दें, अपना नाम और पैगाम लिखें, इसको भेज दें 4471 पे, और फिर मेरी लाइव स्ट्रीम है RJ_DOX डॉक्स लिखेंगे फेसबुक पे, आपको मिल जाएगी लाइव स्ट्रीम, डू हिट मी विद योर कमेंट्स। और मेरी पोस्ट भी FM 101 लाहौर एंड FM 101 चैनल पाकिस्तान। गाना सुनो पाकिस्तान में जहाँ तक मेरी आवाज़ आ रही है, लाहौर से इस्लामाबाद, इस्लामाबाद से गिलगित बल्तिस्तान है, KP के पूरा है, अमर सिंध है, और इसके अलावा बलूचिस्तान में भी जहाँ तक आवाज़ जाती है, कश्मीर भी जा रही है, सबके लिए बहुत सारा प्यार है। इफ़ यू आर लिसनिंग देन आई एम रियली हैप्पी दैट यू आर लिसनिंग एंड यू आर फाइन, दिस सॉन्ग इज़ फॉर यू।

0: जो जहर पी चुका हूँ तुम्ही ने मुझे दिया, जो जहर पी चुका हूँ तुम्ही ने मुझे दिया, अब तुम तो जिंदगी की दुआएं मुझे न दो, शोला सा जल बुझा हूँ हवाएं मुझे न दो, मैं कब का जा चुका हूँ सदाएं मुझे न दो। मेरे जश्न की खूबसूरत आवाज़ अभी आपने सुनी, वरुण एफएम पाकिस्तान आपका अपना फैमिली स्टेशन, मैं हूं आपका मेज़बान आरजे वसीम अहमद। देखते हैं कि लाइन पे कौन मौजूद है। अस्सलाम वालेकुम।
1: वालेकुम सलाम रहमतुल्लाह
0: जी। हमीद गुलजार वेलकम, कैसे हैं आप? ठीक ठाक हैं?
1: आप ठीक हैं? खैरियत से हैं
0: जी? शुक्रिया,
1: खुशामदीद।
0: बहुत शुक्रिया सर, बहुत शुक्रिया।
1: मैं आज सोच रहा था
0: जी,
1: मैंने कहा ये इतने इतने लंबे अगर रेवले भेजेंगे लोग मैसेज पे तो ये सारा प्रोग्राम इंतखाब की नजर हो जाएगा।
0: हाँ नहीं, सही बात है। नहीं नहीं, वो तो बहुत ही लंबी, वो तो गजलों का अलग से प्रोग्राम हो जिसमें दो गजलें चले या तीन, तीन चार दो घंटों में पूरी पूरी।
1: हाँ नहीं, वो वैसे पता नहीं, शायद मेरी बात थोड़ी सख्त हो, बुरी ना लगे आपको, मैं लिसनर के लिए बात कह रहा हूँ। एक आध दो आध शेर बंदा भेज ले, इंतखाब का प्रोग्राम है, आए सुनाएं आप जो आपके दिल में है, क्या ख्याल है?
0: जी जी जी जी, दोबारा से बताइए आपने क्या कहा।
1: मैंने कहा मैं ये कह रहा हूँ कि इतनी शायरी का प्रोग्राम है
0: जी,
1: जिसने पढ़नी आगे वो पढ़े आगे, उन्हें वो इतने इतनी लंबे गजलें अगर भेजी जाए ना, मैं देख रहा हूँ आज का सारा प्रोग्राम पढ़ने में ही गुजर जाता है।
0: सही बात है, सही बात है, ये तो है, ये तो है।
1: अच्छा मैं बड़ा महसूस करता हूँ इस बात को।
0: जी जी,
1: तो पता नहीं शायद मेरी बात आपको बुरी लगी हो।
0: नहीं नहीं, आपने सही बात की, इतना लंबा लंबा लिखा जाएगा तो वो फिर उसको वो पता ही फिर बंदा पढ़ना शुरू कर देता है, वो पढ़ते चला जाता है, पता नहीं चलता और टाइम बहुत ज्यादा उस पर स्पेंड हो जाता है।
1: वो एक बात ये भी है, दूसरी बात ये कि बंदे का ध्यान उस तरफ ही लगा रहता है।
0: हाँ जी हाँ जी, और उसमें तो भी मतलब एक चीज ध्यान में रखनी चाहिए कि वो मतलब म्यारी अशार होने चाहिए ताकि दूसरा बंदे उसको सुने ना तो वो उसको मतलब महसूस मतलब इंजॉय कर सके, उससे महसूस हो सके।
1: शेर तो सर वसीम भाई दो चार शेर भी होने, एक दो मजा तो उसमें भी आ जाता है।
0: सही बात है, मगर वो हो सही, सही वाले शेर हों।
1: आज आपको मैं दो चार शेर ऐसे सुनाता हूँ, देखिए कुछ मजमूनों पे कुछ लोगों ने काम किया शायरी में, क्योंकि मैंने आपको पिछले प्रोग्राम में कहा था कि आपके साथ कुछ शेयर करेंगे शायरी पे।
0: जी जी,
1: एक दो मिनट लूंगा आपके। किसी उस्ताद का शेर है
0: जी,
1: के खुद को नवाज देवबंदी का शेर है
0: जी।
1: इस शेर के लेके मैं आपको इसी मजमून में कुछ शेर सुनाऊंगा आपको,
0: जी
1: लोगों
0: जी
1: तक बात पहुंच जाएगी
0: जी।
1: नवाज देवबंदी का कथा है कि खुद को कितना छोटा करना पड़ता है, वसीम भाई खुद को कितना छोटा करना पड़ता है, बेटे से समझौता करना पड़ता है।
0: बहुत अच्छे, बहुत अच्छे।
1: बेटे से समझौता करना पड़ता है और जब औलादें नालायक हो जाती हैं अपने ऊपर गुस्सा करना पड़ता है।
0: सही बात है, सही बात, बहुत अच्छे, बहुत खूब।
1: इस मजमून को देखें, हमारे उस्ताद अनवर सलीम साहब बांधते हैं, वो कहते हैं कि मजमून एक ही है लेकिन देखें किस किस तरह से पलट कर आपके सामने आएगा, कि सब आ गए घर के असासे को बांटने, सब आ गए घर के असासे को बांटने, यूं ही कहा था मैंने कि मरने लगा हूं मैं।
0: वाह क्या बात है।
1: अब देखें साहब, औलाद पे बात हो रही है, आप जहन में रखें। इसी मजमून को लेके एक हमारे राना सईद दोषी साहब हैं, उन्होंने बड़ा खूबसूरत मजमून बांधा
0: जी।
1: वो कहते हैं कि इसी मजमून पे वो कहते हैं कि वो लफ्ज ढूंढ रहा था लरजते होंठों से, वो लफ्ज ढूंढ रहा था लरजते होंठों से, ज़ईफ बाप को बेटे से बात करना भी।
0: बहुत अच्छे, बहुत खूब।
1: हाँ इसी मजमून को देखें, मैं एक मजमून में आज चल रहे हैं ताकि लोगों तक बात पहुंच के शायरी क्या है। इसी मजमून को मुझ ना चीज ने बांधा कि मसले खुद बहुत खड़े हो जाते हैं, मसले
0: खुद बहुत खड़े
1: खुद बहुत खड़े हो जाते हैं घरों में बच्चे जब बड़े हो जाते हैं।
0: बहुत खूब, बहुत खूब।
1: घरों में बच्चे जब बड़े हो जाते हैं। इसी मजमून को मैंने पंजाबी में बांधा के बड़े होए ਨਹੀਂ, ਵੱਡੇ ਹੋ ਕੇ ਬੋਲੀ ਆ ਪੰਜਾਬੀ, ਵੱਡੇ ਹੋ ਕੇ ਹੋਏ ਵੱਡਣ ਜੋਗੇ, ਵੱਡੇ ਹੋ ਕੇ ਹੋਏ ਵੱਡਣ ਜੋਗੇ, ਮਾਪਿਆਂ ਨੂੰ ਘਰੋਂ ਕੱਢਦੇ।
0: ਮਾਪਿਆਂ ਨੂੰ ਘਰੋਂ ਕੱਢਦੇ,
1: ਮਾਪਿਆਂ ਨੂੰ ਘਰੋਂ,
0: ਕੀ ਬਾਤ ਹੈ, ਵੱਡੇ ਹੋ ਕੇ ਵੱਡਣ ਜੋਗੇ, ਮਾਪਿਆਂ ਨੂੰ ਘਰੋਂ ਕੱਢਦੇ,
1: ਵੱਡੇ ਹੋ ਕੇ ਹੋਏ ਵੱਡਣ ਜੋਗੇ, ਮਾਪਿਆਂ ਨੂੰ ਘਰੋਂ ਕੱਢਦੇ। ਫਿਰ ਇਸ ਮਜ਼ਮੂਨ ਕੋ ਮੈਨੇ ਸਭ ਮਜ਼ਮੂਨ ਕੋ ਜਬ ਸਾਹਮਣੇ ਰੱਖਾ, ਤੋ ਮੁਝਸੇ ਇੱਕ ਔਰ ਸ਼ੇਰ ਹੁਆ
0: ਜੀ,
1: ਕਿ ਉਸ ਇੱਕ ਔਰ ਸ਼ੇਰ ਹੁਆ, ਉਸ ਵੋ ਸ਼ੇਰ ਥਾ ਕਿ ਇੱਕ ਬਾਰ ਫਿਰ ਯਕੀਨ ਗੁਮਾ ਬਣ ਕੇ ਆਇਆ ਹੈ, ਇੱਕ ਬਾਰ ਫਿਰ ਯਕੀਨ
0: ਗੁਮਾ ਬਣ ਕੇ,
1: ਗੁਮਾਨ ਬਣ ਕੇ ਆਇਆ ਹੈ, ਇੱਕ ਬਾਰ ਫਿਰ ਯਕੀਨ ਗੁਮਾਨ ਬਣ ਕੇ ਆਇਆ ਹੈ, ਬਾਪ ਬੇਟੇ ਕੇ ਹਾਂ ਮਹਿਮਾਨ ਬਣ ਕੇ ਆਇਆ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ, ਕੀ ਬਾਤ
1: ਹੈ, ਯੇ ਕਲਮੀਆ ਹੈ ਤੋ ਸ਼ਾਇਰੀ ਹੈ। ਮੈਂ ਪਿਛਲੇ ਪ੍ਰੋਗਰਾਮ ਮੈਂ ਆਪਸੇ ਬਾਤ ਕਰ ਰਹਾ ਥਾ, ਮੈਨੇ ਇਸ ਬਾਤ ਕੀ ਇਸ ਲਈ ਵਜ਼ਾਹਤ ਕੀ, ਸ਼ੁਰੂ ਮੈਂ ਕਿਹਾ ਕਿ ਮਿਸਰਾ ਤੋ ਇੱਕ ਹੀ ਹੋਤਾ ਹੈ, ਵੋ ਜੋ ਜਾ ਕੇ ਲਗਨਾ ਹੋ ਤੋ ਵੋ ਦਿਲ ਪੇ ਜਾ ਕੇ ਲੱਗ ਜਾਤਾ ਹੈ।
0: ਸਹੀ ਬਾਤ ਹੈ, ਸਹੀ ਬਾਤ ਹੈ, ਐਸੇ ਹੀ ਹੈ।
1: ਤੋ ਮੈਨੇ ਆਪਕੇ ਸਾਹਮਣੇ 5-6-7 ਮਜ਼ਮੂਨ ਰੱਖੇ ਸ਼ਾਇਰੀ ਪੇ। ਆਜ ਕਲ ਸ਼ਾਇਰੀ ਪੇ ਇਸ ਪੇ ਬੜੀ ਬਹਿਸ ਹੋ ਰਹੀ ਹੈ, ਯੇ ਫਲਾਂ ਕੀ ਜ਼ਮੀਨ ਹੈ, ਯੇ ਫਲਾਂ ਕਾ ਖਿਆਲ ਹੈ, ਫਲਾਂ ਕਾ ਖਿਆਲ ਹੈ ਨਾ। ਤੋ ਮੈਨੇ ਕਈ ਬਹੁਤ ਬੜੀ ਬਹਿਸ ਹੋ ਰਹੀ ਥੀ ਫੇਸਬੁੱਕ ਪੇ, ਲਾਈਵ ਚੱਲ ਰਹਾ ਥਾ। ਤੋ ਮੈਨੇ ਕਹਿ ਦੀਆ ਕਿ ਮੈਨੇ ਕਿਹਾ ਜੀ ਮਜ਼ਮੂਨ ਕਾ ਝਗੜਾ ਤੋ ਠੀਕ ਹੈ, ਖਿਆਲ ਕਿਸੀ ਕਾ ਨਾ ਉਠਾਏ, ਬਾਕੀ ਵਰਨਾ ਬੁਰੀ ਬਾਤ ਹੈ ਜੋ ਸੈਫੁਦੀਨ ਸੈਫ ਨੇ ਕਹੀ ਥੀ, ਵਰਨਾ ਦੁਨੀਆ ਮੇ ਕੋਈ ਬਾਤ ਨਹੀਂ, ਬਾਤ ਨਹੀਂ, ਨਹੀਂ ਬਾਤ ਤੋ ਕੋਈ ਵੀ ਨਹੀਂ ਹੈ।
0: ਸਹੀ ਬਾਤ ਹੈ।
1: 1990 ਕੀ ਦਹਾਈ ਕੇ ਬਾਅਦ ਇੱਕ ਟਰਨ ਆਇਆ, ਇੱਕ ਮੋੜ ਆਇਆ ਸ਼ਾਇਰੀ ਮੇ। ਉਸਸੇ ਪਹਿਲੇ ਜੋ ਗਜ਼ਲ ਥੀ ਨਾ, ਗਜ਼ਲ ਤੋ ਮਹਿਬੂਬ ਸੇ ਮੁਹੱਬਤ ਕੋ ਕਹਤੇ ਹੈ ਨਾ
0: ਜੀ, ਸਹੀ ਹੈ,
1: ਇਸਕਾ ਮਤਲਬ ਤੋ ਇਹੀ ਹੈ ਨਾ। ਇਸਨੇ ਇੱਕ ਮੋੜ ਆਇਆ ਜਿਸ ਮੇ ਭਾਈ ਵੀ ਆ ਗਿਆ, ਜਿਸ ਮੇ ਬੇਟੀ ਵੀ ਆ ਗਈ, ਜਿਸ ਮੇ ਬਾਪ ਵੀ ਆਇਆ, ਜਿਸ ਮੇ ਔਲਾਦ ਵੀ ਆਈ, ਯੇ ਸ਼ਾਇਦ 1990 ਦਾ ਆਏਗੀ। ਲੇਕਿਨ ਉਸਸੇ ਪਹਿਲੇ ਕੁਛ ਸ਼ੇਰ ਹੋਏ ਐਸੇ
0: ਜੀ,
1: ਲੇਕਿਨ ਜ਼ਿਆਦਾਤਰ ਲੋਗੋ ਨੇ ਰੁਖਸਾਰ ਕੀ ਬਾਤੇ ਕੀ, ਹੋਂਟੋਂ ਕੀ ਬਾਤੇ ਕੀ ਹੈ ਜੀ, ਉਸਕੀ ਮਹਿਬੂਬ ਕੀ ਜ਼ੁਲਫੋਂ ਕੀ ਬਾਤ ਹੋਈ ਜ਼ਿਆਦਾਤਰ। ਲੇਕਿਨ ਅਬ ਮਜ਼ਮੂਨ ਕਿਉਂਕਿ ਤਬਦੀਲ ਹੋ ਗਏ,
0: ਸਹੀ
1: ਆਜ ਕੇ ਜੋ ਮਜ਼ਮੂਨ ਹੈ ਵੋ ਤਬਦੀਲ ਹੋ ਗਏ। ਚਾਰ ਮਿਸਰੇ ਆਪਣੇ ਸੁਣਾ ਕੇ ਇਜਾਜ਼ਤ ਚਾਹੂੰਗਾ
0: ਜੀ,
1: ਕਿ ਉਹ ਪਤਾ ਨਹੀਂ ਆਪਕੇ ਸਾਥ ਸ਼ੇਅਰ ਕੀ ਹੈ ਨਹੀਂ, ਕਿ ਅੱਲਾ ਖੈਰ ਕਰੇ, ਬਾਰਿਸ਼ ਬੜੀ ਹੈ ਪਿੰਡੀ ਮੇ, ਬਹੁਤ ਜ਼ਿਆਦਾ ਸੈਲਾਬ ਵੀ ਹੈ
0: ਜੀ।
1: ਚਾਰ ਮਿਸਰੇ ਹੈ ਕਿ ਆਪਣੀ ਸਾਂਸੇ ਬਹਾਲ ਕਰਤੇ ਹੋਏ,
0: ਵਾਹ,
1: ਆਪਣੀ ਸਾਂਸੇ ਬਹਾਲ ਕਰਤੇ ਹੋਏ, ਥੱਕ ਗਿਆ ਹੂੰ ਸਵਾਲ ਕਰਤੇ ਹੋਏ,
0: ਬਹੁਤ ਅੱਛੇ,
1: ਆਪਣੀ ਸਾਂਸੇ ਬਹਾਲ ਕਰਤੇ ਹੋਏ, ਥੱਕ ਗਿਆ ਹੂੰ ਸਵਾਲ ਕਰਤੇ ਹੋਏ, ਉਮਰ ਗੁਜ਼ਰੀ ਹੈ ਦਸ਼ਤ ਸਹਰਾ ਮੇ,
0: ਵਾਹ,
1: ਉਮਰ ਗੁਜ਼ਰੀ ਹੈ ਦਸ਼ਤ ਸਹਰਾ ਮੇ, ਰਕਸ ਕਰਤੇ ਧਮਾਲ ਕਰਤੇ ਹੋਏ।
0: ਬਹੁਤ ਅੱਛੇ, ਬਹੁਤ ਅੱਛੇ, ਜ਼ਬਰਦਸਤ
1: ਸਰ, ਦੁਆਓਂ ਮੇ ਯਾਦ ਰੱਖੀਏਗਾ।
0: ਬਹੁਤ ਸ਼ੁਕਰੀਆ ਜੀ, ਤੇਰੀ
1: ਬਹੁਤ ਸ਼ੁਕਰੀਆ ਸਰ, ਜਜ਼ਾਕਅੱਲਾ,
0: ਅੱਲਾ ਹਾਫਿਜ਼, ਅੱਲਾ ਹਾਫਿਜ਼। ਓਕੇ ਜੀ, ਹਮੀਦ ਗੁਲ ਸਾਹਿਬ ਹਮਾਰੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਬਹੁਤ ਹੀ ਖੂਬਸੂਰਤ ਬਾਤਾਂ ਕਹੀ ਹੈ, ਔਰ ਇਸ਼ਾਰਤਨ ਵੀ ਕਹੀ ਹੈ, ਸੀਧੇ ਸੀਧੇ ਵੀ ਕਹੀ ਹੈ, ਔਰ ਜੋ ਸਮਝਣੇ ਵਾਲੇ ਹੈ ਵੋ ਸਮਝ ਚੁੱਕੇ ਹੈ। ਐਨੀਵੇਜ਼, ਹਮਾਰਾ ਟੈਲੀਫੋਨ ਨੰਬਰ ਹੈ 042-111-0101, ਅਗਰ ਆਪ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹਤੇ ਹੋ ਤੋ ਹੋ ਸਕਤੇ ਹੈ। ਇਸੇ ਪਹਿਲੇ ਮੈਨੇ ਆਪਕੇ ਲਈ ਇੱਕ ਮਹਿਦੀ ਹਸਨ ਕੀ ਆਵਾਜ਼ ਮੇਂ ਗਜ਼ਲ ਪਲੇ ਕੀ ਥੀ, ਸ਼ੋਲਾ ਥਾ ਜਲ ਬੁਝਾ ਹੂੰ ਸਦਾਏ ਮੁਝੇ ਨਾ ਦੋ, ਸ਼ੋਲਾ ਸਾ ਜਲ ਬੁਝਾ ਹੂੰ ਸਦਾਏ ਮੁਝੇ ਨਾ ਦੋ, ਮੈਂ ਕਬ ਕਾ ਜਾ ਚੁੱਕਾ ਹੂੰ, ਸ਼ੋਲਾ ਸਾ ਜਲ ਬੁਝਾ ਹੂੰ ਹਵਾਏ ਮੁਝੇ ਨਾ ਦੋ, ਮੈਂ ਕਬ ਕਾ ਜਾ ਚੁੱਕਾ ਹੂੰ ਸਦਾਏ ਮੁਝੇ ਨਾ ਦੋ। ਤੋ ਵੋ ਜੋ ਪਹਿਲੇ ਆਪਨੇ ਸੁਣਾ ਥਾ ਬਗੈਰ ਮਿਊਜ਼ਿਕ ਕੇ, ਵੋ ਉਸਤਾਦ ਮਹਿਦੀ ਅਸਰ ਖਾਨ ਕੀ ਹੀ ਆਵਾਜ਼ ਥੀ, ਯਕੀਨਨ ਆਪਕੋ ਵੋ ਪੋਰਸ਼ਨ ਵੀ ਗਜ਼ਲ ਕਾ ਬਹੁਤ ਪਸੰਦ ਆਇਆ ਹੋਗਾ। ਹੈਲੋ,
2: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ, شکر اللہ کا میں ٹھیک ہوں،
2: اللہ کا شکر ہے، اللہ کا شکر ادا کرتے، اللہ تعالیٰ کی زندگی تندرستی رکھے، تو شاعری تھوڑی تھوڑی میں سیکھ رہا ہوں، تو دیکھنا پلا کو بنتی بھی ہے، میں تو بڑھائیے جی
0: جی،
2: تو کی جانے پولیے مجھے وسیم صاحب دیا شانا،
0: اچھا مجھ نے میری شانا جانیا نے، اچھا
2: تو کی جانے پولیے مجھے وسیم صاحب دیا شانا، وہ تو دکھ دکھ دا ساتھی ہے ہمارا،
0: محمد شہزاد بہت شکریہ, آپ بہت ہی پیارے آدمی ہیں, بہت پیار کرتے ہیں, جیتے رہے, آپ کا بہت شکریہ, بہت
2: شکریہ. آپ کو خوش رکھے, لیلا آپی کو سلام, اکثر میر برفی والے کو سلام, تو آپ کو بہت بہت دعائیں,
0: بہت مہربانی,
2: سب کو میرا
0: بہت شکریہ, جیتے رہے, اللہ حافظ. اوکے جی, عجیب خوف مسلط تھا کل حویلی پر, عجیب خوف مسلط تھا کل حویلی پر, لہو چراغ جلاتی رہی ہتھیلی پر, سنے گا کون مگر احتجاج خوشبو کا, سنے گا کون مگر احتجاج خوشبو کا, کہ سانپ زہر چھڑکتا رہا چمیلی پر, سنے گا کون مگر احتجاج خوشبو کا, کہ سانپ زہر چھڑکتا رہا چمبیلی پر, شب فراق میری آنکھ کو تھکن سے بچا, کہ نیند وار نہ کر دے تیری سہیلی پر, شب فراق میری آنکھ کو تھکن سے بچا, کہ نیند وار نہ کر دے تیری سہیلی پر, وہ بے وفا تھا تو پھر اتنا مہرباں کیوں تھا, وہ بے وفا تھا تو پھر اتنا مہرباں کیوں تھا, بچھڑ کے اس سے میں سوچوں اسی پہیلی پر, جلانا گھر کا اندھیرا چراغ سے محسن. قبل ایک اور شعر ہے, مکتا ہے, جلانا گھر کا اندھیرا چراغ سے محسن, ستم نہ کر میری جان اپنے یار بیلی پر, عجیب خوف مسلط تھا کل حویلی پر, لہو چراغ جلاتی رہی ہتھیلی پر. ہلو, وعلیکم السلام.
3: جی لاہور سے ارم بات کر رہی ہوں سر, کیسے ہیں؟
0: جی
3: لاہور سے ارم بات کر رہی ہوں سر, آپ کیسے ہیں؟
0: جی شکر اللہ کا, ارم آپ خیریت سے ہیں, ٹھیک ٹھاک ہیں؟
3: اللہ کا کرم ہے, کرم اللہ کا. کیا بولے سناتے کہ یہی تو حسینوں کی عادت بری,
0: جی
3: یہی تو حسینوں کی عادت بری ہے, محبت ہے لب پر اور بغل میں چھری, اور چھوڑ دیا ہے سب کو تنگ کرنا بلا وجہ, چھوڑ دیا ہے سب کو تنگ کرنا بلا وجہ, جب کوئی اپنا سمجھنا ہی نہ چاہے تو کیا فائدہ اسے اپنی یاد دلانے کا.
0: صحیح
3: جی, سلامت رہے سر اور سب کو سلام, اللہ کی شکریہ,
0: بہت شکریہ آپ کا ارم, تھینک یو ویری مچ, تھینک یو فار یور کال, اللہ حافظ. اوکے جی, السلام علیکم.
4: وعلیکم السلام, وسیم صاحب کی حال ہے؟
0: جی جی شکر اللہ دا ٹھیک ہے. کون؟
4: بودی جٹ گل سر کر رہے ہیں.
0: جی بودی جٹ, بڑے دنوں دے غائب جو تسی, ٹھیک ٹھاک جی نا؟
4: شکر اللہ دا سر, اسی دا اپنا تانوں کال کرنا ہے, کر کی مسئلہ ہے کہ اپنا فون دے وچ پرابلم ہے سر, کال ہی نہیں جی کھان رہے.
0: میرے تہاڈی کال ملی ہوئی ہے اس ویلے؟
4: بڑی دل نو سکون دے دیا, ہی سن رہا سر,
0: بڑی مہربانی.
4: ماشاء اللہ سر, اللہ پاک تو سلامت رکھے. دیکھو تا شو سنیا پچھلا, پنجابی بھی سر سنیا تھوڑا.
0: اچھا
4: ہاں جی سر, اج تو ویسے تا بے صبری نے انتظار کر رہا ہے سر, لطیف مغل صاحب بھی تانوں سن رہے ہیں, بھائی فروخ آباد تو ہی.
0: ہاں ہاں, انہاں دی کال بھی آئی سی.
4: ہاں جی سر, تے مغل صاحب سر تانوں سن رہے ہیں, لطیف مغل صاحب سر.
0: لطیف مغل
4: جی سر.
0: چلو جی, لطیف مغل صاحب دا بھی بہت شکریہ, تے تانوں پنجابی پروگرام چنگا لگا سی.
4: ہاں جی سر, زبردست, کیا بات ہے سر, تانوں کال بھی سر کیتی ہے اور پھر سر.
0: ہاں ہاں ہاں ہاں, چلو بودی جٹ بہت شکریہ, تھینک یو.
4: ہاں جی سر, ببر شیر جی تسی سر, خیر ہو تہاڈی تے اپنا بریا نیلا آپی نے سلام, اکرم آپی آئے سر, انہاں نے سلوٹ سر, تے تانوں دو ہتھاں نال سر سلوٹ.
0: بہت شکریہ, جیندے رہو, تھینک یو ویری مچ.
4: پاکستان زندہ باد,
0: پاکستان زندہ باد, اللہ حافظ. اوکے جی,